ਸਹਿਜ ਬਣੇ ਹੋ ਸਾਰਸੁਤੀ ਬਖਤਾ ਕਰਕੇ ਸਾਰਸੁਤੀ ਬਖਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਖੇ ਹੋ ਜੁਗ ਕੋਟ ਗਣੇਸ਼ ਕੇ ਹੱਥ ਲਖੇ ਹੋ ਕਾਲ ਕਿਰਪਾ ਕਾਲ ਕਿਰਪਾ।

ਪ੍ਰਸਤਾਂ ਦੀ ਸੰਗਤ ਸੁਹਬਤੇ ਨੇਕ ਮਰਦਾਂ ਗਰ ਬਾਸ਼ਦ ਨਸੀਬ ਦਮ ਤੇ ਯਾ ਵੇਦ ਯਾਬੀ ਐ ਹਬੀਬ ਉਹ ਮੇਰੇ ਪਿਆਰੇ ਮਿੱਤਰ ਜੇ ਤੈਨੂੰ ਜ਼ਿੰਦਗੀ ਅੰਦਰ ਨੇਕ ਪੁਰਸ਼ਾਂ ਦਾ ਕੁਰਬ ਤੇ ਨੇੜਤਾ ਸੋਭਤ ਤੇ ਸੰਗਤ ਪ੍ਰਾਪਤ ਹੋਵੇ ਤਾਂ ਆਪਣੇ ਵੱਡੇ ਭਾਗ ਸਮਝੀ ਨਿਸ਼ਚਾ ਕਰ ਯਕੀਨ ਕਰ ਵਾਸਤ ਯਕੀਨ ਕਰ ਕਿ ਤੇਰੇ ਅੰਤਰਕਰਨ ਰੂਪੀ ਝੋਲੀ ਅੰਦਰ ਦਾਮਨੇ ਕਲਬ ਅੰਦਰ ਦੋਹਾਂ ਹੀ ਜਹਾਨਾਂ ਦਾ ਧਨ ਇਕੱਤਰਿਤ ਹੋ ਰਿਹਾ ਹੁੰਦਾ ਹੈ ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ ਪੂਰੇ ਸਤਿਗੁਰੂ ਦੀ ਨਦਰ ਕਰਮ ਨਾਲ ਐਸਾ ਮੌਕਾ ਮਿਲਦਾ ਹੈ ਸੋਹਬਤੇ ਨੇਕ ਮਰਦਾਂ ਗਰ ਬਾਸ਼ੁਦ ਨਸੀਬ ਦੌਲਤੇ ਯਾਵੇਦ ਯਾਬੀ ਐ ਹਬੀਬ ਤੋ ਜਿਵੇਂ ਕਿਸੇ ਬਿਖੜੇ ਰਸਤੇ ਅੰਦਰ ਨਿਰਜਨ ਬਣ ਵਿੱਚ ਡੂਗਰ ਬਾਟ ਸਾਹਮਣੇ ਹੋਵੇ ਕਾਲੀ ਬੋਲੀ ਰਾਤ ਅੰਦਰ ਕੋਈ ਖਜ਼ਾਨਾ ਜਾਂਦਾ ਹੋਵੇ ਰਾਹ ਵਿੱਚ ਡਾਕੇ ਪੈਣ ਦਾ ਲੁੱਟੇ ਜਾਣ ਦਾ ਵੀ ਬੜਾ ਖਦਸ਼ਾ ਤੇ ਅੰਦੇਸ਼ਾ ਹੋਵੇ ਤਾਂ ਉਹਦੇ ਲਈ ਇੱਕ ਦੋ ਢੰਗ ਨੇ ਜਿਸ ਨਾਲ ਕਿ ਸ਼ਾਹੀ ਖਜ਼ਾਨਾ ਮਾਲੂਮਤਾ ਸੁਰੱਖਿਅਤ ਤੌਰ ਤੇ ਮੰਜ਼ਿਲ ਤੇ ਜਾ ਸਕਦਾ ਰਾਤ ਦਾ ਹਨੇਰਾ ਜੰਗਲੀ ਇਕਾਂਤ ਪਹਾੜੀ ਰਸਤਾ ਸਾਰੀਆਂ ਹੀ ਐਸੀਆਂ ਵਜੂਹਾਤ ਬਣ ਜਾਵਣ ਤੇ ਇੱਕੋ ਹੀ ਤਰੀਕਾ ਏ ਕਿ ਲੋਕ ਇਕੱਠੇ ਹੋ ਕੇ ਤੁਰਨ ਨੰਬਰ ਦੋ ਉਹਨਾਂ ਦੇ ਹੱਥਾਂ ਅੰਦਰ ਮਸਾਲਾ ਹੋਵਣ ਰੋਸ਼ਨੀ ਹੋਵੇ ਰੋਸ਼ਨੀ ਅਤੇ ਇਕੱਠ ਦੇ ਤਫੈਲ ਬਿਖਮ ਰਸਤੇ ਵਿਚ ਵੀ ਡੂਗਰ ਬਾਟ ਅੰਦਰ ਵੀ ਰਸਤੇ ਦੇ ਖਤਰੇ ਹੁੰਦਿਆਂ ਹੋਇਆਂ ਵੀ ਖਜ਼ਾਨਾ ਸੁਰੱਖਿਅਤ ਤੌਰ ਤੇ ਮੰਜ਼ਿਲ ਤੇ ਪੁੱਜ ਸਕਦਾ ਏ ਮਾਦੇ ਦੀ ਮਿਸਾਲ ਏ ਬਿਆਨ ਹੀ ਇਨ ਬਿਨ ਰੂਹਾਨੀ ਦੁਨੀਆਂ ਅੰਦਰ ਵੀ ਪਰਮਾਰਥੀ ਦੁਨੀਆਂ ਅੰਦਰ ਵੀ ਸ਼ੁਭ ਗੁਣਾਂ ਦਾ ਖਜ਼ਾਨਾ ਲੈ ਕੇ ਇਨਸਾਨ ਤੁਰਿਆ ਹੋਇਆ ਤੇ ਰਾਹ ਬੜਾ ਬਿਖਮ ਹੈ ਚੋਰਾਂ ਤੇ ਲੁਟੇਰਿਆਂ ਦੇ ਗਰੋਹ ਇਕੱਠੇ ਬੈਠੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋ ਮੋਹ ਅਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨੇ ਬੂਝੇ ਹੋਏ ਨਾ ਸੁਣੇ ਪੁਕਾਰਾ ਤੋ ਗੁਰੂ ਸਾਹਿਬ ਜੀ ਨੇ ਇਹ ਸ਼ੁਭ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਦੇ ਦਰ ਜਾਣ ਵਾਸਤੇ ਸੁਰੱਖਿਅਤ ਤੌਰ ਤੇ ਲਿਜਾਣ ਵਾਸਤੇ ਆਪਣੀ ਪਰਮ ਪਵਿੱਤਰ ਹਜ਼ੂਰੀ ਅੰਦਰ ਇੱਕ ਸ਼ਾਨਦਾਰ ਖੂਬਸੂਰਤ ਤੇ ਮਾਰਕੇ ਦਾ ਕੰਮ ਕੀਤਾ ਹੈ ਕਿ ਪਰਮੇਸ਼ਰ ਦੇ ਗੁਣ ਸੰਗਤ ਰੂਪ ਅੰਦਰ ਰਲ ਕੇ ਗਾਏ ਜਾਵਣ ਸਤਸੰਗ ਕੀਤਾ ਜਾਏ ਤੇ ਆਪਣੀ ਆਤਮਕ ਰੋਸ਼ਨੀ ਨਾਲ ਸ਼ਬਦ ਦੀ ਰੋਸ਼ਨੀ ਨਾਲ ਇਹ ਜੀਵਨ ਦਾ ਰਾਹ ਤੈਅ ਹੋ ਸਕਦਾ ਹੈ ਤੋ ਗੁਰੂ ਮਹਾਰਾਜ ਜੀ ਨੇ ਸ਼ਬਦ ਦੀ ਰੋਸ਼ਨੀ ਦਿੱਤੀ ਹੈ ਭਲਾ ਜੇ ਰਾਹ ਤੁਰਦਿਆਂ ਤੁਰਦਿਆਂ ਕਿਸੇ ਦੀ ਰੋਸ਼ਨੀ ਗੁੱਲ ਹੋ ਜਾਏ ਮੱਧਮ ਪੈ ਜਾਏ ਜਾਂ ਕਿਸੇ ਤੇਜ਼ ਹਵਾ ਦੇ ਬੁੱਲੇ ਨਾਲ ਬੁੱਝ ਜਾਏ ਤਾਂ ਨਾਲ ਦੇ ਦੀ ਰੋਸ਼ਨੀ ਦੇ ਤਫੈਲ ਬਰਕਤ ਸਹਾਰੇ ਮਨੁੱਖ 10 ਕਦਮ ਜਾ ਸਕਦਾ ਏ ਯਤਨ ਕੀਤਿਆਂ ਉਸਦੀ ਲੱਟ ਬਲਦੀ ਸ਼ਮਾਂ ਦੇ ਨਾਲ ਆਪਣੀ ਬੁੱਝੀ ਹੋਈ ਸ਼ਮਾਂ ਫਿਰ ਮੁਨੱਵਰ ਕਰ ਸਕਦਾ ਹੈ ਰੋਸ਼ਨ ਕਰ ਸਕਦਾ ਹੈ ਐਨ ਇਸੇ ਤਰ੍ਹਾਂ ਸੰਗਤ ਵਿਚ ਬੈਠਿਆਂ ਜੇ ਮਨ ਗੈਰ ਹਾਜ਼ਰ ਹੋ ਜਾਏ ਤੇ ਨਾਲ ਦੇ ਦੀ ਹਜ਼ੂਰੀ ਦੇ ਤਫੈਲ ਮੁੜ ਟਿਕ ਸਕਦਾ ਹੈ ਸ਼ਬਦ ਦੇ ਭਾਵ ਅੰਦਰ ਜੁੜ ਸਕਦਾ ਹੈ ਤੋ ਇਹ ਬੜੇ ਭਾਗਾਂ ਨਾਲ ਮੌਕਾ ਮਿਲਦਾ ਹੈ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਹੈ ਆਪ ਗਿਰਦੋ ਨਿਵਾਹ ਤੇ ਦੂਰੋ ਦਰਾਜ਼ ਤੋਂ ਗੁਰੂ ਦੇ ਚਰਨਾਂ ਅੰਦਰ ਆਏ ਹੋ ਹਾਜ਼ਰੀ ਭਰਨ ਵਾਸਤੇ ਆਏ ਹੋ ਮਾਲਕ ਮਿਹਰਾਮਤ ਕਰੇ ਆਪ ਸਬਸ ਦੀਆਂ ਹਾਜ਼ਰੀਆਂ ਆਪਦੀ ਬਾਰਗਾਹ ਅੰਦਰ ਪ੍ਰਵਾਨ ਕਰੇ ਕਿ ਜੋ ਸਮਾਂ ਤੁਸਾਂ ਗੁਰੂ ਪ੍ਰਾਇਣ ਦਿੱਤਾ ਹੈ ਮਹਾਰਾਜ ਬਿਲ ਜ਼ਰੂਰ ਇਸ ਦਾ ਰਜ਼ਾਨਾ ਰਿਵਾਰਡ ਮੁਆਵਜ਼ਾ ਬਦਲਾ ਦੇਣਗੇ ਦੁਨੀਆਂ ਮਜ਼ਦੂਰੀ ਦਿੰਦੀ ਏ ਤੇ ਪਰਮੇਸ਼ਰ ਕਿਉਂ ਨਾ ਦੇਵੇ ਇਹ ਵੱਖਰੀ ਗੱਲ ਏ
ਕਿ ਕਿਸੇ ਨੂੰ ਇਸ ਦਾ ਅਫਜ਼ਾਨਾ ਡਾਇਰੈਕਟ ਮਿਲੇ ਤੇ ਕਿਸੇ ਨੂੰ ਇਨਡਾਇਰੈਕਟ ਮਿਲੇ, ਕਿਸੇ ਨੂੰ ਸਿੰਗਾਪੁਰ ਰਹਿੰਦਿਆਂ ਹੀ ਮਿਲ ਜਾਏ ਜਾਂ ਕਿਸੇ ਨੂੰ ਇੰਡੀਆ ਤੋਂ ਚੰਗੀ ਖੁਸ਼ਖਬਰੀ ਆ ਜਾਏ ਇੱਦਾਂ ਮਿਲ ਜਾਏ। ਇਹ ਤੇ ਪਰਮੇਸ਼ਰ ਜਾਣੀ ਜਾਣਦਾ ਹੈ ਕਿਸ ਰੂਪ ਵਿਚ ਕਿਸ ਕਦਰ ਤੇ ਕਿਸ ਜਗ੍ਹਾ ਇਸ ਹਾਜ਼ਰੀ ਦਾ ਇਫਜ਼ਾਨਾ ਦੇਣਾ ਹੈ। ਮਿਲੇਗਾ ਜ਼ਰੂਰ, ਨਿਸ਼ਚਾ ਰੱਖੋ। ਭਲਾ ਜੇ ਥੋੜਾ ਬਹੁਤ ਵਾਧੂ ਵਕਤ ਵੀ ਲੱਗ ਜਾਏ ਤਾਂ ਓਵਰ ਟਾਈਮ ਵੀ ਮਿਲਦਾ, ਇਹ ਵੀ ਨਿਸ਼ਚਾ ਰੱਖੋ। ਦੁਨੀਆਂ ਅੰਦਰ ਮਿਲਦੇ ਨੇ, ਪਰਮੇਸ਼ਰ ਦੀ ਬਾਰਗਾਹ ਅੰਦਰ ਬੈਠੇ ਆ। ਗੁਰੂ ਦੇ ਘਰ ਵਿਚ ਵੀ ਜੇ 2-4-10 ਮਿੰਟ ਕਦੀ ਵਾਧੂ ਲੱਗ ਜਾਣ, ਮੈਂ ਇਸ ਲਈ ਮੈਦਾਨ ਨਹੀਂ ਬਣਾਉਂਦਾ ਕਿ ਵਾਧੂ ਲਾਵਾਂਗਾ, ਇਹ ਤਮਹੀਦ ਇਸ ਲਈ ਨਹੀਂ ਮੈਂ ਬਣ ਰਿਹਾ, ਲੇਕਿਨ ਬਾਜ਼ ਔਕਾਤ ਐਸਾ ਹੋ ਹੀ ਜਾਂਦਾ ਹੈ। ਤੋ ਸਤ ਸੰਗਤ ਜੀ, ਇਹ ਗੁਰੂ ਬੜਾ ਦਾਤਾ ਹੈ, ਵੱਡਾ ਦਾਤਾ, ਤੇ ਇਵਜ਼ ਅੰਦਰ ਇਹਨੂੰ ਕੋਈ ਲਾਲਚ ਵੀ ਨਹੀਂ ਹੈ, ਲੋੜ ਵੀ ਨਹੀਂ ਹੈ। ਸਾਹਿਬ ਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ ਨੇ, ਵੱਡਾ ਦਾਤਾ ਤਿਲ ਨਾ ਤਮਾਈ, ਇਸ ਲਈ ਉਸ ਦਾਤੇ ਦੇ ਚਰਨਾਂ ਵਿਚ ਆਏ ਹੋ। ਇਕ ਮਹਾਂਪੁਰਸ਼ ਬਹੁਤ ਹੀ ਖੂਬਸੂਰਤ ਗੱਲ ਕਹਿੰਦੇ ਨੇ, ਮੈਂ ਆਪ ਨਾਲ ਉਹਨਾਂ ਦਾ ਖਿਆਲ ਸਾਂਝਾ ਕਰਦਾ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਂ, ਉਰਦੂ ਦਾਨ ਗੌਰ ਫਰਮਾਓ, ਸਮਝ ਹਿੰਦੀ ਵਾਲਿਆਂ ਨੂੰ ਵੀ ਆ ਸਕਦਾ ਤੇ ਪੰਜਾਬੀ ਵਾਲਿਆਂ ਨੂੰ ਵੀ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਂ, ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਂ, ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ। ਜੋ ਕੌਮੇ ਆਪਣੇ ਜ਼ੋਰੇ ਬਾਜ਼ੂਏ ਹਿੰਮਤ ਪਰ ਰਹਤੀ ਹੈ, ਜਹਾਂ ਵਾਲੋ ਯਕੀਨ ਜਾਣੋ ਹਕੂਮਤ ਉਨਕੀ ਹੋਤੀ ਹੈ। ਜੋ ਇਨਸਾਂ ਖਿਦਮਤੇ ਖਲਕੇ ਖੁਦਾ ਮੇ ਕਾਮ ਆਤੇ ਹੈਂ, ਜੋ ਇਨਸਾਂ ਖਿਦਮਤੇ ਖਲਕੇ ਖੁਦਾ ਮੇ ਕਾਮ ਆਤੇ ਹੈਂ, ਹਮੇਸ਼ਾ ਲਗਤਾ ਇਨਸਾਂ ਕੇ ਹਕਾਇਤ ਉਨਕੀ ਹੋਤੀ ਹੈ। ਵੋ ਲਮਹੇ ਮੋਮੈਂਟਸ ਬਿਸਵੇ ਚਸਿਆ ਖੜੀਆ ਪਹਿਰਾ, ਵੋ ਲਮਹੇ ਜੋ ਕਭੀ ਯਾਦੇ ਇਲਾਹੀ ਮੇ ਗੁਜ਼ਰਤੇ ਹੈ, ਵਿਦਾਏ ਜ਼ਿੰਦਗੀ ਕੇ ਬਾਅਦ ਕੀਮਤ ਉਨਕੀ ਹੋਤੀ ਹੈ। ਇਸ ਲਈ ਆਪੀ ਨੇ ਜੀਵਨ ਦਾ ਇਹ ਸਮਾਂ ਗੁਰੂ ਦੀ ਰਹਿਤ ਅਨੁਸਾਰ ਉਪਦੇਸ਼ ਤੇ ਉਦੇਸ਼ ਸਰਵਨ ਕਰਦਿਆਂ ਗੁਜ਼ਾਰਿਆ ਹੈ। ਗੁਰੂ ਆਪ ਦੇ ਦਰ ਘਰ ਤੇ ਆਪ ਦੀ ਹਾਜ਼ਰੀ ਸਵੀਕਾਰ ਕਰੇ। ਅੱਜ ਆਦਰਯੋਗ ਮੈਨੇਜਰ ਸਾਹਿਬ ਜੀ ਦੇ ਰਾਹੀਂ ਪਤਾ ਲੱਗਾ ਹੈ ਕਿ ਇਕ ਗੁਰਮੁਖ ਪਰਿਵਾਰ ਵੱਲੋਂ ਪਰਮੇਸ਼ਰ ਦੀ ਬਖਸ਼ੀ ਹੋਈ ਦਾਤ ਅਜ਼ੀਜ਼ ਉਲ ਕਦਰ ਬੱਚੇ ਬੱਚੀ ਦਾ ਜਨਮ ਮਨਾਉਣ ਲਈ ਜਾਂ ਪ੍ਰਾਪਤੀ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਅੱਜ ਉਨ੍ਹਾਂ ਵੱਲੋਂ ਉਚੇਚੇ ਵੀ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਅਜ਼ੀਜ਼ੋ ਅਕਾਰਬ ਨੂੰ ਸੱਦੇ ਪੱਤਰ ਦਿੱਤੇ ਗਏ ਨੇ। ਤੋ ਅੱਜ ਆਪ ਜੀ ਦੀ ਇਕੱਤਰਤਾ ਦਾ ਕੁਛ ਇਹ ਵੀ ਕਾਰਨ ਤੇ ਰਾਜ਼ ਹੈ। ਗੁਰੂ ਮਹਾਰਾਜ ਜੀ ਦੀ ਮਿਹਰ ਹੋਵੇ ਤੇ ਐਸੇ ਮੌਕੇ ਸ਼ੁਕਰ ਕਰਨ ਦੇ ਪ੍ਰਾਪਤ ਹੁੰਦੇ ਨੇ। ਸ਼ੁਕਰ ਹੀ ਸਭ ਤੋਂ ਵੱਡਾ ਭਜਨ ਹੈ, ਸ਼ੁਕਰ ਹੀ ਸਭ ਤੋਂ ਵੱਡੀ ਪਰਹੇਜ਼ਗਾਰੀ ਹੈ, ਸ਼ੁਕਰ ਹੀ ਸਭ ਤੋਂ ਵੱਡੀ ਤਾਇਤ ਬੇਰਿਆ ਹੈ, ਸ਼ੁਕਰ ਹੀ ਸਭ ਤੋਂ ਵੱਡਾ ਤਕਬਾ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਨ ਕੀਤੇ ਨੇ ਆਪਣੀ ਰਚਨਾ ਅੰਦਰ, ਜਦੋਂ ਸੁਖਮਨੀ ਸਾਹਿਬ ਦੀਆਂ ਪ੍ਰਸਾਦ ਦੀਆਂ ਅਸ਼ਟਪਦੀਆਂ ਜਾਂ ਸ਼ਬਦ ਪੜ੍ਹਦੇ ਹੋ, ਕੋਈ ਪਾਠ ਕਰਨ ਵਾਲਾ, ਕੋਈ ਦਿਲ ਨਾਲ ਸੁਣਨ ਵਾਲਾ ਦਿਲ ਲਾ ਕੇ ਜਦੋਂ ਇਹਨਾਂ ਤੁਕਾਂ ਦੀ ਗਹਿਰਾਈ ਵਿਚ ਲੈ ਜਾਵੇ, ਸੁਰਤ ਕਰਕੇ ਗੋਤਾ ਜ਼ਨੀ ਕਰੇ ਤੇ ਸਵਾਦ ਪਿਆ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਉਸ ਦੀਆਂ ਬੇਅੰਤ ਬੇਅੰਤ ਦਾਤਾਂ ਨੇ, ਕੋਈ ਇਨਸਾਨ ਤੂੰ ਉਹਨਾਂ ਨੂੰ ਪ੍ਰਾਪਤ ਕਰਦਾ ਜਾ, ਹਾਸਲ ਕਰਦਾ ਜਾ, ਮੁਯੱਸਰ ਕਰਦਾ ਜਾ, ਲੇਕਿਨ ਨਾਲ ਨਾਲ ਉਹਦੇ ਚਰਨਾਂ ਦੇ ਨਜ਼ਦੀਕ ਨਜ਼ਦੀਕ ਤਰ ਨਜ਼ਦੀਕ ਤਰੀ ਹੁੰਦਾ ਜਾ। ਕੰਪੈਰੇਟਿਵ ਪੋਜ਼ਿਟਿਵ ਕੰਪੈਰੇਟਿਵ ਸੁਪਰਲੇਟਿਵ 3 degrees ਫਾਰਸੀ ਚ ਕਹਿੰਦੇ ਨੇ, ਤਫਸੀਲ ਨਫਸੀ ਤਫਸੀਲ ਬਾਜ਼ ਤਫਸੀਲ ਕੁਲ। ਤੁਹਾਡੇ ਵਿਚੋਂ ਕਈ ਗ੍ਰਾਮਰ ਪੜ੍ਹੇ ਸੱਜਣ ਬੈਠੇ ਨੇ, ਜਦੋਂ ਤੈਨੂੰ ਕੋਈ ਦਾਤ ਮਿਲੇ ਪਰਮੇਸ਼ਰ ਦੇ ਨਜ਼ਦੀਕ ਹੋ ਜਾ, ਹੋਰ ਦਾਤ ਮਿਲੇ ਨਜ਼ਦੀਕ ਤਰ ਹੋ ਜਾ, ਹੋਰ ਦਾਤਾ ਮਿਲ ਨਜ਼ਦੀਕ ਤਰੀ ਹੋ ਜਾ। ਜੈ ਪ੍ਰਸਾਦ 36 ਅੰਮ੍ਰਿਤ ਖਾਣ ਤਿਸ ਠਾਕੁਰ ਕੋ ਰੱਖ ਮਨ ਮਾਹ, ਜੈ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ, ਜੇ ਪ੍ਰਸਾਦ ਵਸੈ ਸੁਖ ਮੰਦਰ ਇਸੇ ਧਿਆਏ ਸਦਾ ਮਨੇ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ ਵਰਜਿਆ ਕਿਸੇ ਗੱਲ ਤੋਂ ਨਹੀਂ, ਕੰਡੀਸ਼ਨ ਅੱਗੇ ਲਾਈ ਅੰਡਰਲਾਈਨ ਕੀਤੀ ਹੈ, ਇੱਕ ਗੱਲ ਪੁਆਇੰਟ ਆਊਟ ਕੀਤਾ ਹੈ ਕਿ ਜਿਸ ਮਾਲਿਕ ਦੀ ਨਿਹਾਮਤ ਨਾਲ ਤੈਨੂੰ ਆਨੰਦ ਮਿਲੇ ਹੋਏ ਨੇ, ਜੇ ਪ੍ਰਸਾਦ ਰੰਗ ਰਸ ਭੋਗ ਗੱਲ ਇੱਕੋ ਹੀ ਹੈ, ਹੁਣ
ਨਾਨਕ ਸਦਾ ਧਿਆਈਐ ਧਿਆਵਣ ਜੋਗ। ਸਤਸੰਗ ਜੀ ਸਮਾਂ ਹੋਇਆ ਹੈ, ਆਪ ਵੀ ਕਿਰਪਾ ਕਰੋ ਇਸ ਬੱਚੇ ਬੱਚੀ ਨੂੰ ਗੁਰੂ ਦੀ ਬਾਣੀ ਦੁਆਰਾ ਜੋ ਬਖਸ਼ਿਸ਼ ਹੋਈ ਹੈ ਉਸ ਅਸੀਸ ਅੰਦਰ ਹਿੱਸਾ ਪਾਓ। ਨਾ ਜਾਣੇ ਕਿਸ ਮਹਾਂ ਹਿਰਦੇ ਦੀ ਪ੍ਰਾਰਥਨਾ ਦੁਆ ਇਲਤਜਾ ਜੋਦੜੀ ਤਮੰਨਾ ਆਰਜ਼ੂ ਅਰਦਾਸ ਤੇ ਅਸੀਸ ਬਖਸ਼ਿਸ਼ ਇਹਨਾਂ ਦੇ ਜੀਵਨ ਨੂੰ ਆਦਰਸ਼ਕ ਬਣਾ ਜਾਵੇ। ਇਹ ਤੋਂ ਕਹਿ ਕੇ ਕੀਰਤਨ ਸੰਪੂਰਨ ਹੁੰਦਾ ਹੈ। ਬੂਤਾ ਮਾਤਾ ਟੀ ਆਸੀਸ।

0: ਪ੍ਰੀਤ ਲੋ ਪਾਤਾਲ ਸੁਣਿਐ ਪੋਹਿ ਨ ਸਕੇ ਕਾਲ। ਇੱਕ ਜਪਾ ਹੈ, ਸਾਰੇ ਸੰਗਤ ਕੱਥੇ ਬੋਲ ਸਕਦੇ, ਸਾਰੇ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋਂ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ, ਮਤਲਬ ਲਾਈਟ ਟਿਊਨ ਹੈ, ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ, ਉਹ ਈਜ਼ਲੀ ਬੋਲ ਸਕਦੇ ਨਾਲ ਕੱਥੇ, ਪਰ ਕਈ ਸ਼ਬਦ ਥੋੜ੍ਹਾ ਔਖਾ ਟਿਊਨ ਹੈ। ਤੁਸੀਂ ਸੁਣ ਸਕਦੇ, ਧਿਆਨ ਨਾਲ ਸੁਣ ਸਕਦੇ, ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ। This is the secret that they teach you when you learn how to hear or listen to Gurbani and chant and sing and sit in a sangat, is that you sit with a straight spine, you close your eyes, and if you can't chant along, if it's difficult to sing along, then you listen to the words that are being created. With both of your ears, you consciously hear the sound going into your ears, and it will change you, and it will alter your life and your consciousness. So please, with love, we're asking, with respect, we're asking to join us in this way. Sit straight and let's have an experience, not just sit idly. So if you can sing and chant with us, then do so, and if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Kode de utte chad jande hai. We ride the horse, we control where the horse goes. It's not already like that, you have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture, bilkul siddha baith ke, chonkdi maar ke paave jithe jehde aasan vich baithna chahunde ho, tusi baitho, lekin bilkul shareer hilana nahi hai. ਅੱਖ ਬੰਦ ਕਰੋ, ਆਪਣਾ ਅੰਦਰ ਦੇਖੋ, ਔਰ ਤੁਸੀਂ ਆਪਣਾ ਮਨ, ਵਟਐਵਰ ਯੂਰ ਮਾਈਂਡ ਸੈਜ਼, ਜੋ ਤੁਹਾਡੇ ਮਨ ਕਹਿੰਦੇ ਹੈ, ਤੁਸੀਂ ਉਹ ਸੁਣੋ, ਔਰ ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ। ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ। ਜਿਹੜੇ ਕਲਾਸੀਕਲ ਰਾਗਾ ਹੈਗੇ ਆ, ਰਾਗਾਂ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿੱਦਿਆ ਹੈ, ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ, ਬਹੁਤ ਮੁਸ਼ਕਲ, ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ। ਤਾਂ ਹੀ ਇਸ ਨਵੇਂ ਦੁਨੀਆਂ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆਂ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ। ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ, ਆ ਊ ਆ, ਹੈ ਨਾ, ਗੱਲ ਸਹੀ ਹੈ ਕਿ ਨਹੀਂ? ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਵੀ ਇਹ ਬੰਦਾ ਕੀ ਕਰੀ ਜਾਂਦਾ, ਤਾਨਾ ਤੂਨੂੰ ਸਾ ਗਾ ਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ ਨਾ? ਪਰ ਇੱਕ ਵਿੱਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ, ਪਰ ਇਸ ਚੀਜ਼ ਸਿੱਖ ਸਕਦੇ ਹਾਂ ਅਗਰ ਤੁਸੀਂ ਸੁਣੋਗੇ। ਬਸ ਆਪਣਾ ਅੰਦਰ ਜਾਓ, ਆਪਣਾ ਅੱਖਾਂ ਬੰਦ ਕਰਕੇ, ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ, ਪਿੱਠ ਸਿੱਧਾ ਕਰਕੇ, ਬਿਲਕੁਲ ਸਿੱਧਾ ਹੋ ਕੇ, ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਹੈ ਨਾ, ਉਦਾਂ ਹੀ ਬਣ ਜਾਓ। ਤੇ ਸਾਰੇ ਸੰਤ ਹੈ ਸਾਡੇ, ਜੋ ਉਸਤਾਦ ਜੀ ਹੈਗੇ ਹੈ ਉਹ ਕਹਿੰਦੇ ਹੈ, ਵਟ ਇਜ਼ ਅ ਹੋਲੀ ਮੈਨ? I say a holy man is someone who has holes. Everybody has 9 holes, so everybody is a holy man. Nose, eyes, ears, mouth, dasan dwar, the other 2.

ਪਰ ਇਹ ਡਰ ਇਹ ਅੰਦੇਸ਼ਾ ਤਾਂ ਉਹਨਾਂ ਨੂੰ ਹੈ ਜਿਨ੍ਹਾਂ ਦੇ ਸਿਰ ਤੇ ਗੁਰੂ ਨਾ ਹੋਵੇ। ਇਹ ਅੰਦੇਸ਼ਾ ਇਹ ਡਰ ਇਹ ਭਾਉ ਨਿਗੁਰਿਆਂ ਲਈ ਹੈ ਜਿਹਦਾ ਰਾਖਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਆਪ ਹੈ। ਉਹਨਾਂ ਨੂੰ ਤਾਂ ਇਹ ਹੈ ਵੀ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ।

ਮਹਾਰਾਸ਼ਟਰ ਦੇ ਰਹਿਣ ਵਾਲੇ ਭਗਤ ਨਾਮਦੇਵ ਜੀ ਜਿਨ੍ਹਾਂ ਦੀ ਅੰਮ੍ਰਿਤਮਈ ਰਚਨਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ, ਸਾਰੇ ਸੰਸਾਰ ਵਿੱਚ ਕਿਸ ਪ੍ਰਕਾਰ ਨਾਲ ਵਾਹਿਗੁਰੂ ਵਿਆਪਕ ਹੈ ਅਤੇ ਉਸ ਵਾਹਿਗੁਰੂ ਜੀ ਤੋਂ ਹੀ ਇਹ ਭਿੰਨ ਭਿੰਨ ਸਰੂਪ ਸਾਨੂੰ ਦਿਖਾਈ ਦਿੰਦੇ ਨੇ। ਭਗਤ ਜੀ ਆਪਣੀ ਅੰਮ੍ਰਿਤਮਈ ਬਚਨਾਂ ਵਿੱਚ ਇਸ ਤਰ੍ਹਾਂ ਕਥਨ ਕਰਦੇ ਹਨ।

ਭਾਗ ਆਸਾ ਵਿੱਚ ਵਰਣਨ ਕਰਦੇ ਨੇ ਹੇ ਮੇਰੇ ਵਾਹਿਗੁਰੂ ਤੇਰੀ ਜੋ ਸਰਵ ਵਿਆਪਕ ਜਿੱਥੇ ਵੀ ਮੈਂ ਜਾਣਾ ਉੱਥੇ ਮੈਨੂੰ ਤੂੰ ਹੀ ਤੂੰ ਨਜ਼ਰ ਆਉਣਾ ਜੇ ਮੈਂ ਕਦੀ ਮੱਕੇ ਵਿੱਚ ਜਾਣਾ ਤੇ ਉੱਥੇ ਵੀ ਮੈਨੂੰ ਤੂੰ ਨਜ਼ਰ ਆਉਣਾ ਤੇ ਜੇ ਕਿਸੇ ਮੰਦਰ ਵਿੱਚ ਜਾਣਾ ਉੱਥੇ ਵੀ

ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨੰਨ ਪਿਆਰੇ ਸਿੱਖ ਕਥਨ ਕਰਦੇ ਨੇ, ਅਗਰ ਤੇਰਾ ਦਿਲ ਪਵਿੱਤਰ ਹੈ ਤੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤੇਰੇ ਅੰਦਰ ਵਸਦਾ ਤੇ ਜੇ ਤੇਰੇ ਨੇਤਰ ਸਾਫ਼ ਹਨ, ਉਹਨਾਂ ਵਿੱਚ ਗਿਆਨ ਦੀ ਦ੍ਰਿਸ਼ਟੀ ਹੈ, ਮੰਦਰ ਵੱਲ ਵੇਖ, ਮਸਜਿਦ ਵੱਲ ਦੇਖ, ਚਰਚ ਵੱਲ ਦੇਖ, ਇਮਾਮ ਸ਼ਾਫੇ ਵੱਲ ਦੇਖ, ਸਾਰੇ ਜਗ੍ਹਾ ਤੇ ਤੈਨੂੰ ਉਹ ਵਿਆਪਕ ਮੌਜੂਦ ਨਜ਼ਰੀ ਆਏਗਾ, ਕਿਉਂਕਿ ਸਾਰਾ ਸੰਸਾਰ ਇੱਕ ਦੀ ਉਪਜ ਹੈ, ਇੱਕ ਮਾਤਾ ਪਿਤਾ ਦੀ ਹੋਂਦ ਹੈ।

ਆ ਜਿਹੜੀ ਤੇਰੇ ਕੋਲ ਕਿਤਾਬ ਹੈ ਤੇ ਤੂੰ ਆਖਨੇ ਇਹ ਕਿਤਾਬ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਹੈ, ਭਾਵ ਜਿਹੜੀ ਆ ਤੇਰੇ ਕੋਲ ਬਾਣੀ ਦੀ ਪੋਥੀ ਹੈ ਤੇ ਜਿਹੜੀ ਤੂੰ ਆਖਨੇ ਤੁਰਕੀ ਬਾਣੀ ਆਈ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਹੈ

ਕੀ ਆਰਾਧਿਆ। ਰਾਣੀ ਗਈ ਸੀ ਰਾਜੇ ਤੋਂ ਚੋਰੀ, ਲੇਕਿਨ ਇਹ ਚੋਰੀ ਚੰਗੀ ਸੀ, ਇਸ ਚੋਰੀ ਨੇ ਦੂਜੇ ਨੂੰ ਵੀ ਫਸਾ ਦੇਣਾ। ਗਈ ਰਾਜੇ ਵੇਖਿਆ ਕਿ ਹੈ ਨਹੀਂ, ਕਿਸੇ ਹੋਰ ਰਾਤੀ ਉੱਠ ਕੇ ਪਿੱਛੇ ਪਿੱਛੇ ਗਿਆ। ਰਾਣੀ ਸੰਗਤ ਚ ਪਹੁੰਚੀ, ਇਹ ਬਾਹਰ ਖੜਾ ਰਿਹਾ। ਸੰਗਤ ਦੇ ਉੱਠਣ ਤੋਂ ਪਹਿਲੇ ਇੱਕ ਖੜਾਮ ਚੋਰੀ ਕਰਕੇ ਲੈ ਆਇਆ, ਘਰ ਆ ਗਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤਾ ਹੋਇਆ ਸੀ ਭੇਖ ਬਣਾ ਲਿਆ। ਸੰਗਤ ਬਾਹਰ ਨਿਕਲੀ, ਸਾਰਿਆਂ ਨੇ ਖੜਾਵਾਂ ਪਾਈਆਂ। ਪਹਿਲੇ ਲੋਕ ਖੜਾਵਾਂ ਪਾ ਕੇ ਜਾਂਦੇ ਸਨ, ਕਹਿੰਦੇ ਸੁੱਚੇ ਪੈਰੀਂ ਜਾਣਾ। ਸਾਰਿਆਂ ਨੇ ਪਾਈਆਂ, ਪਰ ਇੱਕ ਖੜਾਵ ਘੱਟ, ਉਹ ਵੀ ਰਾਣੀ ਦੀ। ਫਿਕਰ ਪੈ ਗਿਆ ਕੀ ਬਣਿਆ। ਕਹਿੰਦੇ ਫਿਰ ਸਾਰਿਆਂ ਦੀਆਂ ਖੜਾਵਾਂ ਲੱਥ ਗਈਆਂ। ਕਿੰਨੀਆਂ ਜੁੱਤੀਆਂ ਚੁੱਕੀਆਂ ਸਾਡੀਆਂ ਇੱਥੋਂ ਐਤਕੀ, ਵਾਹਿਗੁਰੂ ਬਖਸ਼ੇ।

ਤਾਪ ਲਾਇਆ ਗੁਰਸਿਰਜਨਹਾਰ, ਤਾਪ ਲਾਇਆ ਗੁਰਸਿਰਜਨਹਾਰ। ਸਤਿਗੁਰ ਆਪਣੇ ਕਉ ਬਲ ਜਾਏ, ਜਿਨ ਪੈਜ ਰੱਖੇ ਸਾਰੇ ਸੰਸਾਰ, ਜਿਨ ਪੈਜ ਰੱਖੇ ਸਾਰੇ ਸੰਸਾਰ। ਰਹੋ ਕਰਮਸਤਕ ਧਾਰ।

चंदा।

ਇਹ ਵਿਚਾਰ ਬਖਸ਼ ਰਹੇ ਹਨ। ਜਪੋ ਤਾਂ ਏਕੋ ਨਾਮ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ। ਜੇ ਨਾਮ ਨਹੀਂ ਜਪਦੇ ਅਵਰ ਨਿਰਾਫਲ ਕੰਮ, ਬਾਕੀ ਸਾਰੇ ਕੰਮ ਨਿਰਾਫਲ ਉਹ ਫਰੂਟਲੈਸ ਹਨ, ਉਹਨਾਂ ਦਾ ਕੋਈ ਵੀ ਫਲ ਨਹੀਂ ਹੈ ਜੇ ਨਾਮ ਨਹੀਂ ਜਪਦੇ। ਇਸ ਕਰਕੇ ਦੋ ਪੰਕਤੀਆਂ ਮੈਂ ਆਪ ਜੀ ਦੇ ਸਾਹਮਣੇ ਅਰਜ਼ ਕੀਤੀਆਂ ਹਨ। ਇੱਕ, ਨਾਮ ਬਿਨਾ ਨਰਕ ਕਹੀ ਨਾ ਲੇਖ ਹੈ। ਨਾਮ ਤੋਂ ਬਿਨਾ ਇਨਸਾਨ ਕਿਸੇ ਕੰਮ ਦਾ ਨਹੀਂ ਹੈ, ਕਿਸੇ ਕੰਮ ਦਾ ਨਹੀਂ, ਕਿਸੇ ਲੇਖੇ ਚ ਨਹੀਂ। ਦੂਸਰੀ, ਨਾਮ ਬਿਨਾ ਸੂਨਾ ਘਰ ਬਾਰ, ਨਾਮ ਤੋਂ ਬਿਨਾ ਇਹ ਸਰੀਰ ਰੂਪ ਜੋ ਘਰ ਹੈ ਇਹ ਬਿਲਕੁਲ ਸੁੰਨਾ ਹੈ, ਔਰ ਇਸ ਦੇ ਜੋ ਗੁਣ ਹਨ ਇਸ ਕਾਇਆ ਰੂਪੀ ਘਰ ਦੇ, ਉਹ ਨਾਮ ਨੂੰ ਭੁਲਾਉਣ ਦੇ ਨਾਲ ਹਰ ਬਿਸਰਤ ਤੇਰੇ ਗੁਣ ਗਲੇ। ਮਹਾਰਾਜ ਜੀ ਨੇ ਤੇ ਬਾਣੀ ਚ ਇਹ ਵੀ ਆਖਿਆ ਹੈ,

ਉਹ ਬਰਬਾਦ ਹੁੰਦੇ ਦੇਖੇ ਹਨ ਜਿਨ੍ਹਾਂ ਨੇ ਨਾਮ ਵਿਸਾਰਿਆ। ਅਤੇ ਇੱਕ ਲਾਈਨ ਹੋਰ ਕਹਿੰਦੇ ਹਨ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਉਹ ਧਰਤੀ ਉੱਤੇ ਭਾਰ ਹਨ, ਧਰਤੀ ਉੱਤੇ ਬੋਝ ਹਨ। ਧਰਤੀ ਦਾ ਬੋਝ ਹੈ, ਉਹਨਾਂ ਦੇ ਜੀਣ ਦਾ ਕੋਈ ਅਰਥ ਨਹੀਂ। ਜੀਣ ਜਾਂ ਨਾ ਜੀਣ ਉਹ ਕਿਸੇ ਲੇਖੇ ਦੇ ਨਹੀਂ ਹਨ, ਕਿਸੇ ਗਿਣਤੀ ਚ ਨਹੀਂ ਹਨ। ਉਹ ਫਰੂਟਲੈਸ ਇਨਸਾਨ ਹਨ ਅਤੇ ਧਰਤੀ ਉੱਤੇ ਉਹ ਪਾਰ। ਇਸ ਕਰਕੇ ਬਾਬਾ ਜੀ ਆਖਦੇ ਨੇ, ਜਪੋ ਤਾਂ ਏਕੋ ਨਾਮ। ਲੇਕਿਨ ਨਾਮ ਕਿਵੇਂ ਜਪਿਆ ਜਾਏ? ਨਾਮ ਜਪਣ ਦੇ ਵਾਸਤੇ ਇਨਸਾਨ ਦੇ ਰਸਤੇ ਦੇ ਵਿੱਚ ਦੋ ਰੁਕਾਵਟਾਂ ਆਉਂਦੀਆਂ ਹਨ। ਨੰਬਰ ਇੱਕ, ਇਸਦਾ ਸਰੀਰ। ਨੰਬਰ ਦੋ, ਇਸਦਾ ਮਨ। ਦਾਸ ਨੇ ਜੋ ਪਹਿਲੇ ਦਿਨ ਸ਼ਬਦ ਗਾਇਆ ਸੀ ਉਸ ਦੇ ਵਿੱਚ ਮਹਾਰਾਜ ਜੀ ਨੇ ਤਿੰਨਾਂ ਹੀ ਚੀਜ਼ਾਂ ਨੂੰ ਐਡਰੈਸ ਕੀਤਾ ਸੀ ਕਿ ਆਤਮਕ ਜ਼ਿੰਦਗੀ ਦੇ ਵਾਸਤੇ, ਸਰੀਰ ਦੇ ਵਾਸਤੇ, ਆਤਮਕ ਰੂਹਾਨੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਸਰੀਰ ਨੂੰ ਵੀ ਸਾਧਨਾ ਪੈਂਦਾ ਹੈ, ਇਸ ਦੇ ਲਈ ਵੀ ਕੋਈ ਡਿਸਿਪਲਨ ਹਨ। ਮਨ ਨੂੰ ਵੀ ਸਾਧਨਾ ਪੈਂਦਾ ਹੈ, ਸਰੀਰ ਨੂੰ ਵੀ ਸਮਝਣਾ ਪੈਂਦਾ ਹੈ, ਮਨ ਨੂੰ ਵੀ ਸਮਝਣਾ ਪੈਂਦਾ ਹੈ। ਔਰ ਜਿਤਨੀ ਦੇਰ ਤੱਕ ਇਹ ਦੋ ਲੇਅਰਸ ਨੂੰ ਇਨਸਾਨ ਨਾ ਸਮਝੇ ਉਤਨੀ ਦੇਰ ਤੱਕ ਉਹ ਸੋਲ ਨੂੰ ਨਹੀਂ ਸਮਝਦਾ। ਸੋਲ ਬਹੁਤ ਹੀ ਗਹਿਰਾਈ ਵਾਲਾ ਤਲ ਹੈ। ਅੱਜ ਅਸੀਂ ਸਾਰੀ ਦੀ ਸਾਰੀ ਵਿਚਾਰ ਨੂੰ ਕੰਕਲੂਡ ਕਰਾਂਗੇ। ਅਸੀਂ ਸੁਣ ਚੁੱਕੇ ਹਾਂ ਕਿ ਇੰਦਰੀਆਂ ਸਾਡੀਆਂ ਸਬਲ ਹਨ, ਸੈਂਸਸ ਜੋ ਹਨ ਉਹ ਬਹੁਤ ਪਾਵਰਫੁਲ ਹਨ ਅਤੇ ਅਸੀਂ ਵੀਕ ਹਾਂ। ਇਹ ਸਰੀਰ ਸਵਾਰੀ ਸੀ ਲੇਕਿਨ ਇਹ ਸਾਡੇ ਤੇ ਸਵਾਰ ਹੋ ਚੁੱਕਾ ਹੈ। ਸਰੀਰ ਦੇ ਅਸੀਂ ਗੁਲਾਮ। ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇ ਅੰਦਰ ਅਤਿ ਅੰਤ ਕਿਸਮ ਦੀਆਂ ਆਦਤਾਂ ਐਬਾਂ ਦਾ ਚਿੱਕੜ ਹੈ,

ਸਬਲ ਹੈ। ਇਹ ਵੀ ਅਸੀਂ ਸੁਣਿਆ ਹੈ ਕਿ ਦੇਹੀ ਮੂਰਖ ਹੈ, ਕਮਲੀ ਹੈ, ਔਰ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇਹੀ ਦੇ ਅੰਦਰ ਸਾਰੇ ਗੁਣ ਗਲ ਗਏ ਹਨ। ਗੁਰੂ ਬਾਬਾ ਜੀ ਅੱਜ ਦੇ ਇਸ ਸ਼ਬਦ ਚ ਇਹ ਫਰਮਾ ਰਹੇ ਹਨ ਕਿ ਇਸ ਸਰੀਰ ਚ ਹੀ ਨਾਮ ਜਪਿਆ ਜਾ ਸਕਦਾ ਹੈ। ਜੇ ਸਰੀਰ ਹੀ ਤੰਦਰੁਸਤ ਨਹੀਂ ਹੈ, ਅੰਦਰੋਂ ਗਲਿਆ ਪਿਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਹੈ ਇਸ ਦੇਹੀ ਨੂੰ ਸਾਧਣ ਦਾ, ਇਸ ਦੇਹੀ ਨੂੰ ਇਸ ਦੀ ਕਰੈਕਟ ਫਾਰਮ ਦੇ ਵਿੱਚ, ਸਹੀ ਸ਼ੇਪ ਦੇ ਵਿੱਚ ਲਿਆਉਣ ਦਾ, ਇਸ ਦੇਹੀ ਨੂੰ ਅੰਡਰ ਕੰਟਰੋਲ ਕਰਨ ਦਾ, ਇਸ ਦੇਹੀ ਉੱਤੇ ਮਾਸਟਰੀ ਅਚੀਵ ਕਰਨ ਦਾ। ਜਿਸ ਤਰ੍ਹਾਂ ਦੀ ਇਹ ਦੇਹੀ ਹੁਣ ਹੈ, ਇਸ ਤਰ੍ਹਾਂ ਦੀ ਦੇਹੀ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। ਸੋ ਵਰਕ ਹੈਜ਼ ਟੂ ਬੀ ਡਨ ਔਨ 3 ਲੈਵਲਸ, 1 ਔਨ ਫਿਜ਼ੀਕਲ ਲੈਵਲ, 2nd ਔਨ ਮੈਂਟਲ ਲੈਵਲ, ਐਂਡ 3rd ਔਨ ਦਾ ਸਪਿਰਿਟ ਲੈਵਲ। ਸੋ ਜੋ ਅਸੀਂ ਫਿਜ਼ੀਕਲ ਲੈਵਲ ਤੇ ਕੰਮ ਕਰਨਾ ਹੈ, ਗੁਰੂ ਬਾਬਾ ਜੀ ਉਸ ਦੀਆਂ ਕੁਝ ਇੰਸਟਰਕਸ਼ਨਸ ਦਿੰਦੇ ਹਨ, ਉਸ ਦੀਆਂ ਹਦਾਇਤਾਂ ਦਿੰਦੇ ਹਨ ਕਿ ਇਨਸਾਨ, ਦੇਹੀ ਤੇਰੀ ਇੱਕ ਧਰਤੀ ਹੈ, ਇਸ ਧਰਤੀ ਉੱਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ, ਗੁਣਾਂ ਦਾ ਇੱਕ ਬਗੀਚਾ ਉਗਾਉਣਾ ਹੈ, ਤੇ ਤੈਨੂੰ ਇਸ ਧਰਤੀ ਨੂੰ ਵੀ ਜੋ ਹੈ ਉਹ ਕਲਟੀਵੇਟ ਕਰਨਾ ਪਏਗਾ, ਇਸ ਧਰਤੀ ਨੂੰ ਵੀ ਤੈਨੂੰ ਤਿਆਰ ਕਰਨਾ ਪਏਗਾ, ਇਸ ਧਰਤੀ ਨੂੰ ਤੈਨੂੰ ਜੋ ਹੈ ਉਹ ਸਾਧਣਾ ਪਏਗਾ। ਆਓ ਮਹਾਰਾਜ ਜੀ ਦੀਆਂ ਇਸ ਦੇ ਸੰਬੰਧ ਚ ਜੋ ਲਾਈਨਾਂ ਹਨ, ਮੈਂ ਪਹਿਲਾਂ ਉਹ ਰੱਖਾਂ ਆਪ ਜੀ ਦੇ ਸਾਹਮਣੇ।

ਗੁਰੂ ਦੇ ਸ਼ਬਦ ਦੀ ਵਿਚਾਰ ਦੀ ਅਸਿਸਟੈਂਸ ਦੇ ਨਾਲ, ਗਾਈਡੈਂਸ ਦੇ ਨਾਲ ਇਸ ਦੇਹੀ ਨੂੰ ਕਾੜਨ, ਇਸ ਨੂੰ ਸਹੀ ਸ਼ੇਪ ਚ ਲਿਆ, ਇਸ ਨੂੰ ਸਹੀ ਕੰਡੀਸ਼ਨ ਚ ਲਿਆ। ਸੋ ਉਪਦੇਸ਼ ਨੰਬਰ ਇੱਕ, ਦੇਹੀ ਦੇ ਲੈਵਲ ਤੇ ਵਰਕ ਕਰਨਾ ਹੈ ਕਿ ਇਸ ਦੇਹੀ ਨੂੰ ਸੋਧਣਾ ਹੈ।

ਬੜੀ ਕਮਾਲ ਦੀ ਗੱਲ ਆ। ਕਹਿੰਦੇ ਇਹ ਦੇਹੀ ਭੌਂਕਦੀ ਰਹਿੰਦੀ ਹੈ, ਕਦੇ ਜ਼ਬਾਨ ਕੁਛ ਖਾਣ ਨੂੰ ਚਾਹੁੰਦੀ ਹੈ, ਅੱਖਾਂ ਕੁਛ ਐਂਟਰਟੇਨਮੈਂਟ ਚਾਹੁੰਦੀਆਂ ਹਨ। ਸੋ ਆਦਿ ਦੇਹੀ ਦੀਆਂ ਜੋ ਰਿਕੁਆਇਰਮੈਂਟਸ ਹਨ, ਜੋ ਇਸ ਦੀਆਂ ਨੀਡਸ ਹਨ, ਉਹ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਦੇਹੀ ਭੌਂਕਦੀ ਹੈ, ਕਦੇ ਕੁਛ ਮੰਗਦੀ ਕਦੇ ਕੁਛ ਮੰਗਦੀ, ਇਸਨੇ ਆਪਣਾ ਹੀ ਸ਼ੋਰ ਮਚਾ ਰੱਖਿਆ। ਫਰੀਦਾ ਇਹ ਤਨ ਭੌਂਕਣਾ ਭੌਂਕਦਾ ਭੌਂਕਦਾ ਹੈ, ਸਾਦਾ ਖਾ ਨਹੀਂ ਸਕਦਾ, ਸਾਦਾ ਪਹਿਨ ਨਹੀਂ ਸਕਦਾ, ਸਾਦਾ ਇਹ ਜੀ ਨਹੀਂ ਸਕਦਾ। ਹੁਣ ਜਿਹੜਾ ਰੰਗ ਅਸੀਂ ਇੱਕ ਗੁਰਦੁਆਰੇ ਚ ਇੱਕ ਦਿਨ ਪਾ ਕੇ ਆ ਜਾਈਏ, ਦੂਸਰੇ ਦਿਨ ਨਹੀਂ ਪਾਉਂਦੇ, ਦੂਸਰੇ ਦਿਨ ਹੋਰ ਪਾਉਂਦੇ। ਬ੍ਰੇਕਫਾਸਟ ਹਰ ਰੋਜ਼ਾਨਾ ਅਸੀਂ ਇੱਕ ਨਹੀਂ ਕਰ ਸਕਦੇ, ਉਹਦੀ ਵਰਾਇਟੀ ਚਾਹੀਦੀ, ਹਰ ਰੋਜ਼ਾਨਾ ਤਬਦੀਲ ਹੋਣਾ ਚਾਹੀਦਾ। ਹਰ ਰੋਜ਼ ਸਾਡੇ ਡਿਨਰ ਦਾ ਮੈਨਿਊ ਅਲੱਗ ਹੁੰਦਾ ਹੈ, ਲੰਚ ਦਾ ਅਲੱਗ ਹੁੰਦਾ ਹੈ। ਕਹਿੰਦੇ ਇਹ ਦੇਹੀ ਬਹੁਤ ਭੌਂਕਦੀ ਹੈ, ਇਸ ਦੀਆਂ ਨੀਡਸ ਰਿਕੁਆਇਰਮੈਂਟਸ ਬਹੁਤ ਵਧੀਆਂ ਹੋਈਆਂ। ਫਰੀਦਾ ਇਹ ਤਨ ਭੌਂਕਣਾ, ਇਹ ਤਨ ਭੌਂਕਦਾ ਹੈ, ਅੱਜ ਮੈਂ ਆਹ ਨਹੀਂ ਖਾਵਾਂਗਾ, ਅੱਜ ਕੁਛ ਹੋਰ ਖਾਵਾਂਗਾ, ਅੱਜ ਮੈਂ ਆਹ ਨਹੀਂ ਪੀਆਂਗਾ, ਅੱਜ ਕੁਛ ਹੋਰ ਪੀਆਂਗਾ, ਅੱਜ ਆਹ ਬਸਤਰ ਨਹੀਂ ਮੈਂ ਪਹਿਨ ਸਕਦਾ ਕਿਉਂਕਿ ਪਿਛਲੇ ਹਫ਼ਤੇ ਹੀ ਪਾਏ ਸੀ, ਕੱਲ੍ਹ ਵੀ ਇਹੀ ਪਾਏ ਸੀ। ਇਹ ਤਨ ਨਾਲ ਰਿਲੇਟਡ ਹਨ, ਇਹ ਤਨ ਭੌਂਕਣਾ। ਤੇ ਕਹਿੰਦੇ ਹਨ ਇਹ ਤੇ ਭੌਂਕਦਾ ਹੀ ਰਹਿੰਦਾ ਹੈ, ਨਿਤ ਨਿਤ ਦੁਖੀ ਹੈ ਕੌਣ, ਕੌਣ ਹੈ ਸਿਆਣਾ ਬੰਦਾ ਜਿਹੜਾ ਨਿਤ ਹੀ ਦੁਖੀ ਹੋਈ ਜਾਵੇ ਇਸ ਦੀਆਂ ਗੱਲਾਂ ਨੂੰ ਸੁਣ ਕੇ, ਇਸ ਦੀਆਂ ਇੱਛਾਵਾਂ ਨੂੰ ਸੁਣ ਕੇ। ਨਿਤ ਨਿਤ ਦੁਖੀ ਹੈ ਕੌਣ, ਕਹਿੰਦੇ ਮੈਥੋਂ ਨਹੀਂ ਇਸ ਦਾ ਭੌਂਕਣਾ ਸੁਣ ਹੁੰਦਾ ਤੇ ਨਿਤ ਨਿਤ ਦੁਖੀ ਹੋ ਹੁੰਦਾ, ਮੈਥੋਂ ਇਸ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਹੁੰਦੀਆਂ, ਮੇਰੇ ਪਾਸ ਇੰਨਾ ਟਾਈਮ ਨਹੀਂ ਹੈ। ਨਿਤ ਨਿਤ ਦੁਖੀ ਹੈ ਕੌਣ, ਕੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਕਹਿੰਦੇ ਹਨ ਚਾਹੇ ਕਿਤਨਾ ਵੀ ਇਹ ਦੇਹੀ ਸ਼ੋਰ ਮਚਾਏ, ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ ਹੈ, ਆਪਣੇ ਕੰਨਾਂ ਚ ਬੁੱਝੇ ਦੇ ਲਿਆ ਹਨ, ਮੈਂ ਸੁਣਦਾ ਹੀ ਨਹੀਂ ਹੈ ਵੀ ਇਹ ਕੀ ਚਾਹੁੰਦਾ ਹੈ। ਮਹਾਂਪੁਰਖਾਂ ਦੀ ਕਈਆਂ ਦੀ ਖੁਰਾਕ ਹਰ ਰੋਜ਼ ਇੱਕੋ ਹੀ ਹੁੰਦੀ, ਇੱਕੋ ਹੀ ਹੁੰਦੀ, ਉਹ ਚ ਕੋਈ ਵਰਾਇਟੀ ਨਹੀਂ ਹੁੰਦੀ। ਪੁਸ਼ਾਕ ਵੀ ਉਹਨਾਂ ਦੀ ਸਿੰਪਲ ਹੁੰਦੀ, ਖੁਰਾਕ ਵੀ ਸਿੰਪਲ ਹੁੰਦੀ ਹੈ, ਅਤੇ ਉਹਨਾਂ ਦੀ ਦੇਹੀ ਜੋ ਹੈ ਉਹ ਬਹੁਤੇ ਕਿਸਮ ਦੇ ਚਸਕਿਆਂ ਦੇ, ਬਹੁਤੀ ਕਿਸਮ ਦੀ ਬਦਲਾਹਟ ਦੀ ਆਦੀ ਨਹੀਂ ਰਹਿੰਦੀ। ਉਹਨਾਂ ਨੇ ਉਸਨੂੰ ਚੁੱਪ ਕਰਕੇ ਬਿਠਾਲ ਲਿਆ ਹੁੰਦਾ, ਜਿੱਦਾਂ ਕਿਸੇ ਨੂੰ ਝਿੜਕ ਕੇ ਬਿਠਾਲ ਦਿਓ ਕਿ ਬਸ ਹੋਰ ਤੈਨੂੰ ਕੁਛ ਨਹੀਂ ਮਿਲੇਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹੀ ਨੂੰ ਸਾਧ ਲਿਆ ਹੁੰਦਾ ਹੈ। ਕਹਿੰਦੇ ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ, ਇਸ ਦੀ ਗੱਲ ਹੀ ਨਹੀਂ ਸੁਣਦਾ, ਇਸ ਦੀ ਗੱਲ ਨਹੀਂ ਸੁਣਦਾ। ਤਾਂ ਨੰਬਰ ਇੱਕ ਅਭਿਆਸ ਹੈ, ਦੇਹੀ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਅਭਿਆਸ ਕਰੋ, ਤਪੱਸਿਆ ਕਰੋ, ਇਸ ਨੂੰ ਸਾਧੋ, ਇਸ ਦੇ ਵਿੱਚ ਡਿਸਿਪਲਨ ਲਿਆਓ, ਡਿਸਿਪਲਨ ਲਿਆਓ, ਔਰ ਇਸ ਨੂੰ ਆਪਣੇ ਅੰਡਰ ਕੰਟਰੋਲ ਲਿਆਓ, ਇਸ ਉੱਤੇ ਮਾਸਟਰੀ ਅਚੀਵ ਕਰੋ, ਔਰ ਇਸ ਤੋਂ ਜੋ ਕੰਮ ਲੈਣਾ ਹੈ ਉਹ ਲੈਣ ਦੀ ਕੋਸ਼ਿਸ਼ ਕਰੋ। ਇਸ ਨੂੰ ਖਲਾਈ ਪਲਾਈ ਜਾਣ ਦੇ ਵਿੱਚ ਹੀ, ਸਜਾਈ ਤਜਾਈ ਜਾਣ ਦੇ ਵਿੱਚ ਹੀ ਨਾ ਰੁੱਝੇ ਰਹੋ। ਬਾਣੀ ਪਹਿਲਾ ਲੈਵਲ ਇਹ ਦੱਸਦੀ ਹੈ ਕਿ ਨਾਮ ਜਪਣ ਦੇ ਵਾਸਤੇ ਇਹ ਦੇਹੀ ਇੰਸਟਰੂਮੈਂਟ ਹੈ, ਜੇ ਇਹੀ ਰਾਈਟ ਸ਼ੇਪ ਐਂਡ ਕੰਡੀਸ਼ਨ ਦੇ ਵਿੱਚ ਨਹੀਂ ਹੈ ਤੁਸੀਂ ਨਾਮ ਨਹੀਂ ਜਪ ਸਕਦੇ। ਇਸ ਕਰਕੇ ਦੇਹੀ ਨੂੰ ਸੋਧੋ, ਬਾਕੀ ਦੇ ਹੋਰ ਥੋੜੇ ਜਿਹੇ ਸਪੋਰਟਿੰਗ ਪ੍ਰਮਾਣ ਤਾਂ ਕਿ ਇਹ ਹੋਰ ਸਾਡੇ ਦਿਲਾਂ ਚ ਉਤਰ ਜਾਏ। ਬਾਬਾ ਜੀ ਆਖਦੇ ਹਨ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ, ਸਪਸ਼ਟ ਕਰਤਾ ਨਾ, ਰਾਮ ਰਤਨ ਉਹ ਰਾਮ ਜੀਉਲ ਤਾਂ ਪਾਉਣਾ ਹੈ, ਤਾਂ ਮਿਲਣਾ ਹੈ ਜੇ ਪਹਿਲਾਂ ਸਰੀਰ ਵੱਲੋਂ ਧਿਆਨ ਹਟਾਓਗੇ। ਜੋ ਪਹਿਲੇ ਤਜੇ ਸਰੀਰ, ਇੱਕ ਪਾਸੇ ਸਰੀਰ ਦੇ ਰਸ ਹਨ, ਸਵਾਦ ਹਨ, ਇੱਕ ਪਾਸੇ ਉਹ ਰਾਮ ਰਤਨ ਦਾ ਰਸ ਹੈ। ਕਹਿੰਦੇ ਹਨ ਉਹ ਇਸਨਾਂ ਨੂੰ ਛੱਡੋਗੇ ਤਾਂ ਹੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ, ਇਸ ਤੋਂ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਬਾਬਾ ਜੀ ਆਖਦੇ ਹਨ ਧਰਤ ਕਾਇਆ ਸਦਕੇ ਵਿੱਚ ਦੇ ਕਰਤਾ ਵੀ। ਧਰਤੀ ਇਹ ਕਾਇਆ ਹੈ, ਧਰਤੀ ਇਹ ਜਿਹੜੀ ਬਾਡੀ ਹੈ ਨਾ, ਕਾਇਆ ਹੈ, ਦੇਹੀ ਹੈ, ਇਹ ਹੈ ਧਰਤੀ।
कहिंदे इस धरती नूं जिन्नी देर तक नहीं सुधारिया, जिन्नी देर तक इस नूं नहीं सुधारिया उतनी देर तक इस दे विच नाम दा बीज नहीं बीजा जा सकता। सो इस धरती नूं सुधारन दा भाव है इस नूं बहुत ही पवित्र रखिया जाए, साफ सुथरी रखिया जाए और इस धरती दे द्वारा इस नूं साधना है कि इस दियां आदतां ना विगड़न, ये खाण पीण दे विच ही मस्त ना रह जाए। बहुत कुछ असी गलत खाने हाँ, बहुत कुछ असी गलत पीने हाँ, उसनू मैं डिटेल च नहीं कहना चाहता, आप समझ जाओगे कि जितनी देर तक तन ही असी इसनू नहीं सुधारिया, इसका खाना पीना नहीं सुधारिया उतनी देर तक नाम दा बीज नहीं बीज होएगा। सो नंबर एक है, और किस एक्सट्रीम तक इसनू सुधारना है वह प्रमाण देख के फिर मैं मन दे लेवल की गल आरंभ करांगा। हुण तुसी सुन के आप जी ने अंदाजा लगा लेना कि बाबा जी किस किस्म की देही सानू चाहते हैं कि असी इसनू डिवेलप करिए। कहिंदे हन कंगू की काया रत्ना की ललता, अगर वास तन सास अठसठ तीर्थ का मुख टिका, तित घट नाम निवास उत्मत्ति सलाहना सच नाम गुणतास। हुण इसके अर्थ कहिंदे कंगू की काया, ये जिहड़ी तुहाडी काया है ना, ये इतनी शुद्ध होवे, इतनी शुद्ध होवे जिस तरह के केसर हुंदा है, कंगू केसर नूं आखदे, पूजा पाठ आदि दे विच समग्री दे विच केसर वरत्या जांदा है, केसर नूं शुद्ध मनदे हन। केसर जितनी शुद्ध एक काया होवे, वो काया केसर जितनी ताही शुद्ध हो सकती है अगर इसकी शुद्धताई सुचम सफाई जो है वो रखी जाए। इतनी ए शुद्ध पवित्र होवे कि इस दे पास बैठे हैं इस दियां जिहड़ियां वाइब्रेशन हैं वो बहुत प्यारियां, बहुत शुद्ध हों। कई बंदियां दी काया ही ऐसी हुंदी है कि उन्हां दे नजदीक बैठ के तुसी डिस्टर्ब हो जाओ, नजदीक बैठ के डिस्टर्ब हो जाओगे, सिर्फ और कोई गलबात वो ना करन, पर जस्ट अफेक्ट ऑफ द बॉडी इज सो हैवी, क्योंकि बॉडी दे अंदर जो बहुत कुछ ऐसा है जो गड़िया है वो चल रहा है, जेड़े अशुद्ध ख्याल हन, बुरे ख्याल हन, वो बॉडी नू भी अशुद्ध करते हैं, अते बॉडी तो उस तरह दी फिर बाहर जो वाइब्रेशंस निकल दिया हैं। उनका कोई साढ़े वाल अखियां पार्ट ऑफ द बॉडी हैं लेकिन इन दे विच शुद्धता ही नहीं है, कोई साढ़े वाल स्टेयर करे तो असं अनकंफर्टेबल फील करना शुरू कर दें, ये अखां क्योंकि शुद्ध नहीं हैं, इन अखां च प्यार नहीं है, इन अखां दे विच मिठास नहीं है, इन दे विच दृष्टि दे विच विकार है, बुरियाई है, गंदगी है। तो ये अखां ही जदों असी किसे वाल करते हाँ दे मेक द अदर परसन फील वेरी अनकंफर्टेबल, क्योंकि देही शुद्ध नहीं है। एक पासे बाणी च तरसदे हन कि गुरु बाबा जी साडे वल निगाह करो, साधु महापुरशां नूं लोक कहिंदे हन साडे वल अखियां करो, साडे वल देखो, कॉन्ट्रास्ट देखो, किसे दा साडे वल देखना सानू बॉदरिंग हुंदा है, किसे दा साडे वल देखना सानू शांत कर दिंदा है। अखां ते ओही हन, देही ते ओही है, किसे दियां अखियां इतनियां शुद्ध हो चुकियां हन कि उन्हां दे विच्चों रब अते उस दियां वाइब्रेशंस मिलदियां हन, किसे दियां अखियां अजिहियां हन उन्हां दे विच्चों कुछ होर ही दिसदा है। देही नूं शुद्ध शुद्ध करो, पवित्र करो। कंगू की काया कहिंदे काया नूं केसर वर्गी शुद्ध कर दिओ। रत्ना की ललता नंबर दो, ललता आखदे हन इस जीव नूं जबान, कहिंदे ये जिहड़ी जबान है इस दे विच्चों जिहड़े लफज निकलन बोल निकलन वो इस तरह होण जिस तरह रतन हीरे मोती जवाहरात निकल रहे होण, ये देही दी साधना है।
ਹੁਣ ਆਪ ਸਾਰੇ ਹੀ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਜਦੋਂ ਅਸੀਂ ਬੋਲਦੇ ਹਾਂ ਉਦੋਂ ਕੀ ਨਿਕਲਦਾ ਕੀ ਨਿਕਲਦਾ? ਰਤਨ ਨਿਕਲਦੇ ਹਨ, ਜਵਾਹਰਾਤ ਨਿਕਲਦੇ ਹਨ, ਮੋਤੀ ਨਿਕਲਦੇ ਹਨ, ਯਾਨੀ ਵਚਨ ਹੀ ਮੋਤੀਆਂ ਵਰਗੇ ਹੋਣ, ਮੋਤੀਆਂ ਵਰਗੇ ਵਚਨ ਹੋਣ, ਜੂਲਸ ਨਿਕਲਣ ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਵਚਨਾਂ ਦੇ ਵਿੱਚੋਂ। ਕੋਈ ਇੰਤਜ਼ਾਰ ਕਰੇ ਕਿ ਇਹ ਕੁਛ ਬੋਲਣ? ਕਈ ਦਫਾ ਅਸੀਂ ਫੜਪ ਹੋਏ ਪਏ ਹੁੰਦੇ ਵੀ ਇਹ ਬੋਲੀ ਕਿਉਂ ਜਾ ਰਿਹਾ। ਇਸ ਕਰਕੇ ਬਾਬਾ ਜੀ ਆਖਦੇ ਹਨ ਬਹੁਤ ਘੱਟ ਬੋਲੋ, ਬਹੁਤ ਘੱਟ ਬੋਲੋ, ਤਾਂ ਕਿ ਦੂਸਰੇ ਈਗਰ ਹੋਣਗੇ ਤੁਹਾਤੋਂ ਕੁਛ ਸੁਣਨ ਦੇ ਲਈ। ਅਤੇ ਇੱਕ ਅਭਿਆਸ ਇਹ ਕਰੋ ਕਿ ਜਦੋਂ ਕੋਈ ਮਨ ਚ ਥਾਟ ਆਉਂਦਾ ਹੈ ਬੋਲਣ ਲਈ ਕਿ ਸਵਾਲ ਕਰਦੇ ਹਨ ਵੀ ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ। ਉਸ ਦਾ ਇੱਕ ਢੰਗ ਹੈ ਕਿ ਜਦੋਂ ਤੁਸੀਂ ਬੋਲਣ ਲੱਗੇ ਹੋ, ਕੁਛ ਕਹਿਣ ਲੱਗੇ ਹੋ, ਉਦੋਂ ਮਨ ਚ ਇੱਕ ਥਾਟ ਸੋਚ ਲਓ ਪਹਿਲਾਂ ਕਿ ਜੇ ਅਗਰ ਮੈਂ ਨਾ ਬੋਲਾਂ ਤੇ ਫਿਰ ਕੀ ਫਰਕ ਪੈ ਜਾਏਗਾ। ਵਟ ਡਿਫਰੈਂਸ ਇਟ ਵਿਲ ਮੇਕ ਇਫ ਆਈ ਡੋਂਟ ਸੇ ਐਨੀਥਿੰਗ। ਆਪ ਜੀ ਦੇਖੋਗੇ ਕਿ ਤੁਹਾਡੀ 75% ਜੋ ਹੈ ਬੋਲਣ ਦੀ ਜ਼ਰੂਰਤ ਜਿਹੜੀ ਹੈ ਉਹ ਘੱਟ ਜਾਏਗੀ, ਨਹੀਂ ਰਹਿ ਜਾਏਗੀ। ਦੇਰ ਇਜ਼ ਨੋ ਨੀਡ ਟੂ ਕੀਪ ਔਨ ਟਾਕਿੰਗ ਆਲ ਦਾ ਟਾਈਮ। ਸਾਇਲੈਂਸ ਵੀ ਡਿਵੈਲਪ ਕਰਨੀ ਚਾਹੀਦੀ ਹੈ, ਬਾਡੀ ਸਾਡੀ ਨੂੰ ਸਾਇਲੈਂਸ ਦੀ ਵੀ ਜ਼ਰੂਰਤ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਵੀ ਸਾਧਨਾ ਹੈ ਦੇਹੀ ਦੀ। ਬਹੁਤ ਜ਼ਿਆਦਾ ਦੇਖਣਾ ਵੀ ਉਹ ਵੀ ਗਲਤੀ ਹੈ, ਜ਼ਰੂਰਤ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਵੀ ਸਾਧਨਾ ਹੈ ਦੇਹੀ ਦੀ। ਬਹੁਤ ਜ਼ਿਆਦਾ ਦੇਖਣਾ ਵੀ ਉਹ ਵੀ ਗਲਤੀ ਹੈ। ਇਸ ਕਰਕੇ ਇਹ ਵੀ ਅਭਿਆਸ ਕਰਨਾ ਚਾਹੀਦਾ ਹੈ ਕਿ ਹਰ ਵੇਲੇ ਕੁਛ ਨਾ ਕੁਛ ਦੇਖਦੇ ਹੀ ਨਹੀਂ ਰਹਿਣਾ ਚਾਹੀਦਾ। ਜਦੋਂ ਦੇਖਣ ਦੀ ਜ਼ਰੂਰਤ ਹੈ ਉਦੋਂ ਦੇਖੋ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਬੰਦ ਕਰਕੇ ਬੈਠਣ ਦੀ ਆਦਤ ਪਾਉਣੀ ਚਾਹੀਦੀ ਹੈ, ਕਿਉਂਕਿ ਇੱਥੇ ਕੁਛ ਦੇਖਣ ਦੀ ਜ਼ਰੂਰਤ ਨਹੀਂ ਹੈ। ਪਰ ਅਸੀਂ ਆਲੇ ਦੁਆਲੇ ਦੇਖਦੇ ਰਹੀਏ, ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕਿਸੇ ਨੇ ਕੀ ਪਾਇਆ, ਕਿਸੇ ਨੇ ਕੀ ਨਹੀਂ ਪਾਇਆ, ਉਹਦੇ ਨਾਲ ਮਾਈਂਡ ਐਕਟੀਵੇਟ ਹੁੰਦਾ ਹੈ, ਫਿਰ ਮਾਈਂਡ ਆਪਣੀ ਜਜਮੈਂਟ ਪਾਸ ਕਰਦਾ ਹੈ। ਅੱਖੀਆਂ ਨੂੰ ਵੀ ਬੰਦ ਕਰਨ ਦਾ ਇੱਕ ਅਭਿਆਸ ਹੈ ਕਿ ਤੁਸੀਂ ਇਕੱਲੇ ਬੈਠੇ ਹੋ, ਅੱਖਾਂ ਬੰਦ ਕਰਕੇ ਬੈਠ ਜਾਓ। ਔਰ ਜੇ ਜਦੋਂ ਕੁਛ ਸੁਣਨ ਦੀ ਨਹੀਂ ਜ਼ਰੂਰਤ ਉਦੋਂ ਬਿਲਕੁਲ ਨਾ ਸੁਣੋ, ਜਦੋਂ ਕੁਛ ਕਹਿਣ ਦੀ ਨਹੀਂ ਜ਼ਰੂਰਤ ਉਦੋਂ ਕੁਛ ਨਾ ਕਹੋ। ਜਦੋਂ ਵੀ ਬੋਲਣ ਨੂੰ ਦਿਲ ਕਰੇ, ਕੁਛ ਕਹਿਣ ਨੂੰ ਦਿਲ ਕਰੇ, ਆਪਣੇ ਅੰਦਰ ਇਹ ਸਵਾਲ ਲਿਆਓ ਕਿ ਅਗਰ ਮੈਂ ਨਾ ਕਹਾਂ ਤੇ ਫਿਰ ਕੀ ਫਰਕ ਪੈ ਜਾਏਗਾ? ਕੋਈ ਫਰਕ ਨਹੀਂ ਪਏਗਾ। ਸੋ ਥੋੜਾ ਬੋਲਣਾ, ਦੇਹੀ ਨੂੰ ਸੋਧਣਾ। ਮਹਾਰਾਜ ਜੀ ਕਹਿੰਦੇ ਹਨ ਰਤਨਾ ਕੀ ਲਲਤਾ ਹੈ, ਤਾਂ ਕਿ ਜਦੋਂ ਬਹੁਤ ਥੋੜਾ ਬੋਲੋਗੇ ਜਿਹੜੀ ਐਨਰਜੀ ਵੇਸਟ ਹੁੰਦੀ ਹੈ ਬੋਲਣ ਦੇ ਵਿੱਚ ਉਹ ਜਿਹੜੀ ਹੈ ਉਹ ਬਚ ਜਾਏਗੀ, ਅਤੇ ਬਹੁਤ ਸੋਚ ਸਮਝ ਕੇ ਬੋਲੋਗੇ ਤੇ ਕਹਿੰਦੇ ਹਨ ਫਿਰ ਤੁਹਾਡਾ ਬੋਲਣਾ ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੀ ਜ਼ਬਾਨ ਦੇ ਵਿੱਚੋਂ, ਬੋਲਾਂ ਦੇ ਵਿੱਚੋਂ ਰਤਨ ਜਵਾਹਰਾਤ ਨਿਕਲ ਰਹੇ ਹੋਣ, ਹੀਰੇ ਨਿਕਲ ਰਹੇ ਹੋਣ। ਰਤਨਾ ਕੀ ਲਲਤਾ, ਕੰਗੂ ਕੀ ਕਾਇਆ, ਦੇਹੀ ਨੂੰ ਇਤਨੀ ਸ਼ੁੱਧ, ਇਤਨੀ ਪਿਆਰੀ ਹੋਵੇ ਕਿ ਇਤਨੀ ਸਵੱਛ ਹੋਵੇ ਕਿ ਇਹ ਕੇਸਰ ਵਰਗੀ ਹੋਵੇ। ਜ਼ਬਾਨ ਜਿਹੜੀ ਹੈ ਕਹਿੰਦੇ ਉਹ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਲਲਿਤਾ, ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਇਸ ਦੇ ਵਿੱਚੋਂ ਮੋਤੀ ਕਿਰ ਰਹੇ ਹੋਣ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਤਨ ਦੇ ਵਿੱਚੋਂ ਜਿਹੜਾ ਸਵਾਸ ਆ ਰਿਹਾ ਹੈ ਅਤੇ ਜਾ ਰਿਹਾ ਹੈ, ਅਗਰ ਵਾਸ ਇੱਕ ਜੰਗਲਾਂ ਚ ਦਰਖਤ ਹੁੰਦਾ ਹੈ ਜਿਸ ਦੀ ਬੜੀ ਅੱਛੀ ਸੁਗੰਧੀ ਹੁੰਦੀ ਹੈ, ਕਹਿੰਦੇ ਹਰ ਸਵਾਸ ਦੇ ਵਿੱਚੋਂ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਆਵੇ ਤੇ ਉਸ ਦੀ ਸੁਗੰਧੀ ਆਵੇ। ਹਰ ਸਵਾਸ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਦੀ ਸੁਗੰਧੀ ਆਵੇ। ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਕਹਿੰਦੇ ਫਿਰ ਉਹ ਬਾਡੀ ਇਸ ਤਰ੍ਹਾਂ ਦੀ ਬਣ ਜਾਏਗੀ ਜਿੱਦਾਂ 68 ਤੀਰਥਾਂ ਦਾ ਟਿੱਕਾ ਉਸਦੇ ਮੱਥੇ ਤੇ ਲੱਗਾ ਹੈ, ਭਾਵ ਉਸ ਇਨਸਾਨ ਨੂੰ ਅਗਰ ਕੋਈ ਦੇਖੇਗਾ ਤੇ ਇਸ ਤਰ੍ਹਾਂ ਲੱਗੇਗਾ ਕਿ 68 ਤੀਰਥਾਂ ਦਾ ਹੀ ਦਰਸ਼ਨ ਹੋ ਗਿਆ। 68 ਤੀਰਥਾਂ ਦਾ ਦਰਸ਼ਨ ਉਸਦੇ ਸਰੀਰ ਨੂੰ ਦੇਖ ਕੇ ਹੀ ਹੋ ਗਿਆ। ਦਰਸ਼ਨ ਭੇਟ ਤੋਂ ਹੋਤ ਨਿਹਾਲ, 68 ਤੀਰਥ ਕਾ ਮੁਖ ਟਿੱਕਾ ਤਿਤ ਘੱਟ, ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਦੇਹੀ ਸੋਧੀ ਹੋਈ ਹੈ
ਉਸ ਹੀ ਹਿਰਦੇ ਦੇ ਵਿੱਚ ਵਾਹਿਗੁਰੂ ਵਾਲੀ ਮੱਤ ਜਿਹੜੀ ਹੈ ਉਸਦਾ ਵਿਕਾਸ ਹੁੰਦਾ ਹੈ, ਉਹ ਖਿੜਦੀ ਹੈ। ਤੋ ਸਭ ਤੋਂ ਪਹਿਲਾ ਪੁਆਇੰਟ ਹੈ ਆਪਣੀ ਦੇਹੀ ਨੂੰ ਡਿਸਿਪਲਨ ਚ ਲਿਆਉਣਾ। ਖਾਣਾ ਪੀਣਾ ਬੋਲਣਾ ਚੱਲਣਾ ਸੁਣਨਾ ਦੇਖਣਾ ਇਤਿਹਾਸ, ਆਓ ਉਸ ਤੋਂ ਬਾਅਦ, ਕਿਉਂਕਿ ਮਹਾਰਾਜ ਜੀ ਨੇ ਆਖਿਆ ਭਾਂਡਾ ਧੋਏ, ਇਸ ਭਾਂਡੇ ਨੂੰ ਧੋਣਾ ਹੈ, ਇਹ ਸਰੀਰ ਰੂਪੀ ਭਾਂਡਾ ਹੈ, ਅੰਦਰੋਂ

ਪਹਿਲਾ ਹੋਇਆ ਪਿਆ ਹੈ ਇਸ ਨੂੰ ਸਾਫ ਕਰਨਾ ਹੈ, ਇਸ ਦੀਆਂ ਆਦਤਾਂ ਨੂੰ ਸਾਫ ਕਰਨਾ ਹੈ। ਸੋ ਇਸ ਭਾਂਡੇ ਨੂੰ ਯੋਗ ਬਣਾਉਣਾ ਹੈ ਕਿ ਇਸ ਨਾਮ ਰੂਪੀ ਅੰਮ੍ਰਿਤ ਪੈ ਸਕੇ। ਬੈਸ ਧੂਪ ਦੇਵੋ ਤਾਂ ਦੁੱਧ ਦੇ ਕੋ ਜਾਵੋ, ਇਸ ਭਾਂਡੇ ਨੂੰ ਧੋਵੋ, ਸੁਗੰਧੀ ਦਿਓ, ਇਸ ਦੇ ਵਿੱਚ ਵਾਹਿਗੁਰੂ ਦੇ ਪਿਆਰ ਦੀ ਸੁਗੰਧੀ ਹੋਵੇ, ਸ਼ੁਭ ਗੁਣਾਂ ਦੀ ਸੁਗੰਧੀ ਹੋਵੇ, ਨਿਮਰਤਾ ਦੀ ਸੁਗੰਧੀ ਹੋਵੇ, ਇਸ ਭਾਂਡੇ ਚ ਨਿਮਰਤਾ ਹੋਵੇ, ਇਸ ਭਾਂਡੇ ਦੇ ਵਿੱਚ ਕੇਅਰਿੰਗਨੈਸ ਹੋਵੇ, ਗਿਵਿੰਗਨੈਸ ਹੋਵੇ, ਇਸ ਭਾਂਡੇ ਦੇ ਵਿੱਚ ਫਰਗਿਵਿੰਗਨੈਸ ਹੋਵੇ, ਮੁਆਫੀ ਹੋਵੇ, ਇਸ ਭਾਂਡੇ ਦੇ ਵਿੱਚ ਤਮਾਮ ਕਿਸਮ ਦੇ ਗੁਣ ਹੋਣ, ਇਸ ਭਾਂਡੇ ਦੇ ਅੰਦਰ ਸ਼ਰਧਾ ਹੋਵੇ, ਕਹਿੰਦੇ ਤਾਂ ਇਹ ਜਾ ਕੇ ਭਾਂਡਾ ਸ਼ੁੱਧ ਹੁੰਦਾ ਹੈ। ਤੇ ਜਦੋਂ ਇਹ ਭਾਂਡਾ ਸ਼ੁੱਧ ਹੁੰਦਾ ਹੈ, ਤੁਸੀਂ ਇੱਕ ਲੈਵਲ ਤੇ ਕੰਮ ਕਰ ਲਿਆ, ਹੁਣ ਅਗਲਾ ਹੈ ਦੂਸਰਾ ਲੈਵਲ, ਉਹ ਹੈ ਮਾਇੰਡ ਦਾ। ਮਾਇੰਡ ਦੀ ਸਾਡੀ ਬਹੁਤ ਵੱਡੀ ਪ੍ਰੋਬਲਮ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਖਦੇ ਹਨ,

ਜਦੋਂ ਇਹ ਥਾਟ ਆਉਣ ਲੱਗੇ ਉਦੋਂ ਹੀ ਆਖੋ ਮਨ ਕਿੱਥੇ ਚੱਲਣਾ, ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਘਰੇ ਹੀ ਰਹੋ, ਅੰਦਰ ਹੀ ਰਹੋ। ਕਹਾਂ ਚਲੋ ਮਨ, ਰਹੋ ਘਰੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਉਦੋਂ ਮਨ ਨੂੰ ਕਮਾਂਡ ਕਰੋ, ਮਨ ਨੂੰ ਆਖੋ ਕਿ ਮਨ ਰੇ ਥਿਰ ਰਹੋ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਇੱਥੇ ਰਹੋ, ਬੀ ਪ੍ਰੈਜੈਂਟ। ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਮਤ ਜਾ ਕਿਤੇ ਵੀ, ਇੱਥੇ ਰਹਿ। ਫਿਰ ਜਦੋਂ ਮਨ ਜਾਣ ਲੱਗੇ ਉਦੋਂ ਇਹਨਾਂ ਦੋਵਾਂ ਪੰਕਤੀਆਂ ਨੂੰ ਇਸਤੇਮਾਲ ਕਰਨਾ, ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ। ਇਹ ਤੁਸੀਂ ਤਾਂ ਹੀ ਕਰ ਸਕੋਗੇ ਇਫ ਯੂ ਆਰ ਵਾਚਿੰਗ ਦਾ ਮਾਇੰਡ, ਜੇ ਤੁਸੀਂ ਇਫ ਯੂ ਹੈਵ ਕਲੋਜ਼ਡ ਆਈ ਔਨ ਦਾ ਮਾਇੰਡ, ਜਦੋਂ ਮਨ ਚ ਕੋਈ ਖਿਆਲ ਆਏਗਾ ਫੌਰਨ ਲਾਈਨ ਰਿਪੀਟ ਕਰ ਦਿਓ ਕਿ ਮਨ ਰੇ ਫਿਰ ਰਹੋ, ਟਿਕੇ ਰਹੋ। ਸੋ ਤੁਸੀਂ ਮਨ ਦੇ ਉੱਤੇ ਸਵਾਰ ਹੋ ਗਏ ਹੋ। ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਉਤਨਾ ਉਤਨਾ ਮਨ ਜੋ ਹੈ ਅੰਡਰ ਕੰਟਰੋਲ ਆਉਂਦਾ ਜਾਏਗਾ, ਥਾਟਸ ਅੰਡਰ ਕੰਟਰੋਲ ਆ ਜਾਣਗੇ, ਥਾਟਸ ਘੱਟ ਜਾਣਗੇ। ਥਾਟਸ ਦਾ ਹੀ ਰੌਲਾ ਹੈ ਔਰ ਥਾਟਸ ਦੀ ਡਿਸਟਰਬੈਂਸ ਹੈ। ਜਦੋਂ ਉਹ ਹਟ ਜਾਏਗੀ ਤੇ ਮਨ ਦੇ ਅੰਦਰ ਇੱਕ ਸ਼ਾਂਤੀ ਹੋਏਗੀ, ਇੱਕ ਟਿਕਾਓ ਹੋਏਗਾ, ਇੱਕ ਖਾਲੀਪਨ ਹੋਏਗਾ। ਉਸ ਦੇ ਵਿੱਚ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਮਨ ਤੋਂ ਜੋ ਡੀਪਰ ਲੈਵਲ ਹੈ ਆਤਮਾ ਦਾ, ਉਸ ਦੀਆਂ ਗਲਿਮਸ ਆਉਣੀਆਂ ਸ਼ੁਰੂ ਹੋ ਜਾਣਗੀਆਂ, ਉਸ ਦੀ ਦੀਦਾਰ ਹੋਣੇ ਸ਼ੁਰੂ ਹੋ ਜਾਣਗੇ। ਸੋ ਮਹਾਰਾਜ ਜੀ ਮਨ ਦੇ ਮੁਤਲਕ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ, ਜਪੋ ਤਾਂ ਇੱਕੋ ਨਾਮ ਆ, ਨਾਮ ਜਪਣਾ ਹੈ, ਪਰ ਨਾਮ ਜਪਣ ਦੇ ਵਾਸਤੇ ਸਭ ਤੋਂ ਪਹਿਲਾਂ ਭਾਂਡਾ ਤਿਆਰ ਕਰਨਾ ਹੈ ਜੋ ਹੈ ਬਾਡੀ, ਔਰ ਉਸ ਤੋਂ ਬਾਅਦ ਸਮਝ ਲਓ ਕਿ ਇਹ ਬਹੁਤ ਹੀ ਸੂਖਸ਼ਮ ਪੜ੍ਹਾਈ ਹੈ ਜਿਸ ਦੇ ਵਾਸਤੇ ਤੁਹਾਡੀ ਸੁਰਤੀ ਦਾ ਟਿਕਾਓ ਬੜਾ ਲਾਜ਼ਮੀ ਹੈ। ਪਰ ਅਗਰ ਤੁਹਾਡੇ ਆਲੇ ਦੁਆਲੇ ਕੋਈ ਸ਼ੋਰ ਮਚਾ ਰਿਹਾ ਹੋਵੇ, ਕੋਈ ਡਿਸਟਰਬੈਂਸ ਪੈਦਾ ਕਰ ਰਿਹਾ ਹੋਵੇ, ਤੇ ਤੁਸੀਂ ਕਿਸ ਤਰ੍ਹਾਂ ਪੜ੍ਹ ਸਕਦੇ ਹੋ? ਪੜ੍ਹਨ ਦੇ ਵਾਸਤੇ ਤੁਹਾਨੂੰ ਕੁਆਈਟਨੈਸ ਚਾਹੀਦੀ ਹੈ, ਡਿਸਟਰਬੈਂਸ ਨਹੀਂ ਚਾਹੀਦੀ। ਪਰ ਇਹ ਰੱਬੀ ਵਿਦਿਆ ਹੈ, ਸਪਿਰਚੁਅਲ ਐਜੂਕੇਸ਼ਨ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਲੀਮ ਹੈ। ਔਰ ਉੱਥੇ ਮਨ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਮਨ ਦੌੜਾ ਫਿਰਦਾ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਜਦੋਂ ਰੌਲਾ ਪਾਉਂਦੇ ਹਨ ਸਾਨੂੰ ਕਹਿਣਾ ਪੈਂਦਾ ਨਾ, ਟਿੱਕ ਕੇ ਬੈਠ ਜਾਓ, ਅਸੀਂ ਬੜਾ ਜ਼ਰੂਰੀ ਕੰਮ ਕਰਦੇ ਹਾਂ, ਇਸ ਤਰ੍ਹਾਂ ਮਨ ਨੂੰ ਕਹਿਣਾ ਪੈਂਦਾ ਹੈ ਕਿ ਇਹ ਮਨ ਬੱਚੇ ਟਿੱਕ ਕੇ ਬੈਠ ਜਾ, ਇਸ ਨੂੰ ਟਿਕਾਣਾ ਪੈਂਦਾ ਹੈ। ਮਹਾਰਾਜ ਜੀ ਨੇ ਮਨ ਨੂੰ ਬੱਚਾ ਆਖਿਆ ਹੈ। ਸੋ ਸਾਰੇ ਸਾਡੇ ਆਪਣੇ ਅੰਦਰ ਅਸੀਂ ਬੱਚੇ ਹੀ ਹਾਂ, ਕਿਉਂਕਿ ਜੇ ਮਨ ਸਾਡੇ ਅੰਦਰ ਹੈ ਤੇ ਮਨ ਨੂੰ ਬੱਚਾ ਆਖਦੇ ਹਾਂ। ਕਾਇਆ ਨਗਰ ਇੱਕ ਬਾਲਕ ਵਸਿਆ, ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਹਾਈ। ਇਹ ਕਾਇਆ ਨਗਰੀ ਦੇ ਅੰਦਰ ਜਿਹੜਾ ਮਨ ਰੂਪੀ ਬਾਲਕ ਹੈ ਨਾ, ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ। ਜਦ ਇਹ ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ, ਇਤਨੀ ਡਿਸਟਰਬੈਂਸ ਕ੍ਰੀਏਟ ਕਰਕੇ ਰੱਖਦਾ ਹੈ ਅੰਦਰ, ਤੇ ਸੁਰਤੀ ਕਿਵੇਂ ਟਿਕ ਜਾਏ? ਸੁਰਤੀ ਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਿਵੇਂ ਕਰ ਲਵੇ? ਉਸ ਤਾਂ ਬਾਣੀ ਦੇ ਵਿੱਚ ਅਭਿਆਸ ਦੱਸਦੇ ਹਨ ਕਿ ਮਨ ਰੂਪੀ ਬਾਲਕ ਨੂੰ ਆਖੋ ਬੈਠ, ਉਸ ਉੱਤੇ ਧਿਆਨ ਦੇ ਕੇ ਰੱਖੋ, ਉਸ ਦੇ ਉੱਤੇ ਸਵਾਰ ਹੋ ਜਾਓ, ਕਿ ਸਾਰੇ ਦਿਨ ਦੇ ਵਿੱਚ ਇੱਕ ਪਲ ਵੀ ਐਸਾ ਨਾ ਹੋਵੇ ਜਦੋਂ ਕਿ ਤੁਹਾਡਾ ਧਿਆਨ ਆਪਣੇ ਮਨ ਵੱਲ ਨਾ ਹੋਵੇ, ਨੋ ਮੈਟਰ ਵਟ ਯੂ ਆਰ ਡੂਇੰਗ। ਪਰ ਇਹ ਮਨ ਨੂੰ ਜੋ ਹੈ, ਇਸ ਨੂੰ ਇੱਕ ਪਲ ਦੇ ਵਾਸਤੇ ਵੀ ਆਪਣੀ ਅੱਖਾਂ ਤੋਂ, ਆਪਣੇ ਧਿਆਨ ਤੋਂ ਓਹਲੇ ਨਹੀਂ ਕਰਨਾ, ਇਸ ਦੀ ਆਦਤ ਬਣਾਉਣੀ ਹੈ। ਆਦਤ ਬਣਾਉਂਦੇ ਆ 2-4 ਮਹੀਨਿਆਂ ਦੇ ਵਿੱਚ, 6 ਮਹੀਨਿਆਂ ਚ ਇਹ ਅਭਿਆਸ ਬਹੁਤ ਪੱਕ ਜਾਂਦਾ ਹੈ, ਬਹੁਤ ਪੱਕ ਜਾਂਦਾ ਹੈ ਜੋ ਰੈਗੂਲਰਲੀ ਇਸ ਨੂੰ ਕਰਨਗੇ। ਉਦੋਂ ਹੀ ਆਖਣਾ ਹੈ ਕਹਾਂ ਚਲੋ ਮਨ ਰਹੋ ਕਰੇ, ਕਿਉਂਕਿ ਯੂ ਵਿਲ ਐਕਸਪੀਰੀਅੰਸ ਇੱਕ ਥਾਟ ਮੇਰੇ ਅੰਦਰ ਚੱਲ ਰਿਹਾ ਹੈ, ਐਂਡ ਦੇਰ ਇਜ਼ ਨੋ ਨੀਡ ਫਾਰ ਦਿਸ ਥਾਟ। ਆਪਣੇ ਮਨ ਨੂੰ ਤੁਸੀਂ ਕਹੋਗੇ ਵੀ ਕਿਉਂ, ਕੀ ਗੱਲ ਹੈ? ਉੱਥੇ ਤੁਸੀਂ ਮਨ ਦੀ ਜੋ ਐਨਰਜੀ ਹੈ ਉਸ ਦੇ ਲਈ ਓਬਸਟੈਕਲ ਖੜਾ ਕਰ ਦਿੱਤਾ। ਯੂ ਹੈਵ ਬਿਕਮ ਦਾ ਓਬਸਟੈਕਲ ਫਾਰ ਦਾ ਮਾਇੰਡ, ਬਿਕੋਜ਼ ਯੂ ਆਰ ਨਾਓ ਵਾਚਿੰਗ ਇਟ ਐਂਡ ਬ੍ਰੇਕਿੰਗ ਇਟ। ਤੁਹਾਡਾ ਦੇਖਣਾ ਹੀ ਮਾਇੰਡ ਨੂੰ ਜੋ ਹੈ ਉਹ ਖਤਮ ਕਰਨਾ ਸ਼ੁਰੂ ਕਰ ਦੇਗਾ, ਸੀਜ਼ ਹੋਣਾ ਸ਼ੁਰੂ ਕਰ ਦੇਗਾ, ਅਤੇ ਉਸ ਦੇ ਅੰਦਰ ਇੱਕ ਥਾਟ ਤੋਂ ਬਾਅਦ ਕਿਤਨੀ ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ। ਜਿਨ੍ਹਾਂ ਨੇ ਇਹ ਅਭਿਆਸ ਕੀਤਾ ਉਹਨਾਂ ਨੂੰ ਪਤਾ ਹੈ, ਇੱਕ ਥਾਟ ਨੂੰ ਉਹ ਵਾਚ ਕਰ ਰਹੇ ਹਨ ਔਰ ਉਸਨੂੰ ਉੱਥੇ ਹੀ ਉਹਨਾਂ ਨੇ ਖਤਮ ਕਰ ਦਿੱਤਾ ਹੈ। ਦੈਨ ਉਸ ਤੋਂ ਬਾਅਦ ਜੋ ਦੂਸਰਾ ਥਾਟ ਹੈ, ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ,
ਉਹ ਟੋਟਲ ਸਾਇਲੈਂਸ ਦਾ ਟਾਈਮ ਹੁੰਦਾ ਹੈ ਅੰਦਰ, ਔਰ ਉਸ ਸਾਇਲੈਂਸ ਦੇ ਵਿੱਚ ਸਟਿਲ ਜੋ ਐਕਸਪੀਰੀਅੰਸ ਕਰਨ ਵਾਲੀ ਜੋ ਸਾਡੀ ਕਾਨਸ਼ੀਅਸਨੈਸ ਹੈ, ਫਿਰ ਅਸੀਂ ਉਸ ਨੂੰ ਐਕਸਪੀਰੀਅੰਸ ਕਰਦੇ ਹਾਂ. ਸੋ ਦੈਨ ਦ ਐਕਸਪੀਰੀਅੰਸਰ ਇਜ਼ ਦ ਵਨ ਵਿਚ ਇਜ਼ ਐਕਸਪੀਰੀਅੰਸਡ. ਸੋ ਦੂਸਰਾ ਅਭਿਆਸ ਹੈ ਮਨ ਦਾ, ਔਰ ਤੀਸਰਾ ਅਭਿਆਸ ਹੈ ਗੁਰੂ ਬਾਬਾ ਜੀ ਆਖਦੇ ਹਨ ਸੁਰਤੀ ਦਾ, ਕਿਉਂਕਿ ਅਗਰ ਦੋ ਇਨਸਾਨ ਗੱਲਬਾਤ ਕਰ ਰਹੇ ਹਨ, ਇੱਕ ਦੀ ਸੁਰਤ ਉੱਥੇ ਨਹੀਂ ਹੈ, ਧਿਆਨ ਉੱਥੇ ਨਹੀਂ ਹੈ, ਅਟੈਂਸ਼ਨ ਉੱਥੇ ਨਹੀਂ ਹੈ, ਤਾਂ ਇੱਕ ਬੰਦਾ ਕੁਛ ਕਹੀ ਜਾਂਦਾ ਹੈ ਪਰ ਇੱਕ ਬੰਦਾ ਸੁਣਦਾ ਸੁਣਦਾ ਵੀ ਉਸਨੂੰ ਕੁਛ ਨਹੀਂ ਪਤਾ ਚੱਲਦਾ. ਬਾਅਦ ਚ ਅਗਰ ਉਸਨੂੰ ਦੂਸਰਾ ਇਨਸਾਨ ਪੁੱਛਦਾ ਕਿ ਮੈਂ ਕੀ ਕਿਹਾ, ਤੇ ਉਹ ਬੜਾ ਇੰਬੈਰਸ ਹੁੰਦਾ ਹੈ ਕਿ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਿ ਕੀ ਕਿਹਾ, ਕਿਉਂਕਿ ਸੁਰਤੀ ਉੱਥੇ ਪ੍ਰੈਜੈਂਟ ਨਹੀਂ ਸੀ, ਧਿਆਨ ਉੱਥੇ ਪ੍ਰੈਜੈਂਟ ਨਹੀਂ ਸੀ, ਇਸ ਕਰਕੇ ਉਹ ਗੱਲ ਕਹੀ ਹੋਈ ਵੀ ਅਸੀਂ ਰਜਿਸਟਰ ਨਹੀਂ ਕੀਤੀ. ਕਈ ਦਫਾ ਅਸੀਂ ਸਾਹਮਣੇ ਕੁਛ ਦੇਖਦੇ ਹਾਂ ਪਰ ਸਾਡਾ ਧਿਆਨ ਕਿਤੇ ਹੁੰਦਾ ਹੋਰ ਹੈ, ਫਿਰ ਵੀ ਅਸੀਂ ਦੇਖਣ ਦੇ ਬਾਵਜੂਦ ਵੀ ਚੀਜ਼ ਦੇਖੀ ਨਹੀਂ ਹੁੰਦੀ, ਕਿਉਂਕਿ ਧਿਆਨ ਕਿਤੇ ਹੋਰ ਸੀ. ਸੋ ਤੀਸਰੀ ਸਾਧਨਾ ਹੈ ਧਿਆਨ. ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਪਹਿਲੀ ਹੀ ਲਾਈਨ ਚ ਇਹ ਤਿੰਨ ਗੱਲਾਂ ਆ ਦਿੱਤੀਆਂ. ਨਾਮ ਜਪਣ ਦੇ ਵਾਸਤੇ ਜੋ ਮੈਥਡ ਹੈ, ਸਭ ਤੋਂ ਪਹਿਲਾਂ ਆਪਣੀ ਬਾਡੀ ਨੂੰ ਸਾਧੋ, ਸ਼ੇਪ ਅਪ ਕਰੋ, ਇਸ ਦੀਆਂ ਹੈਬਿਟਸ ਨੂੰ ਠੀਕ ਕਰੋ, ਇਸ ਨੂੰ ਮਾਸਟਰ ਕਰੋ, ਇਸ ਦੇ ਉੱਤੇ ਆਪਣਾ ਕੰਟਰੋਲ ਅਚੀਵ ਕਰੋ. ਸੈਂਸਸ ਦੇ ਪਲੈਜਰ ਜੋ ਸਾਨੂੰ ਡਰੈਗ ਕਰਦੇ ਹਨ, ਉਹਨਾਂ ਉੱਤੇ ਆਪਣਾ ਕੰਟਰੋਲ ਕਰੋ. ਦੂਸਰਾ ਹੈ ਮਾਇੰਡ, ਜਿਸ ਦੀ ਮੈਂ ਆਪ ਜੀ ਦੀ ਸੇਵਾ ਚ ਅਰਜ਼ ਕਰ ਚੁੱਕਾ ਹਾਂ, ਉਸ ਅਭਿਆਸ ਨੂੰ ਕਰੋ. ਆਪਣੇ ਵਿਚਾਰਾਂ ਨੂੰ ਅਲੱਗ ਬੈਠ ਕੇ ਸਿਰਫ ਦੇਖੋ. ਇਹ ਪਹਿਲੀ ਦਫਾ ਇਹ ਫੀਨੋਮੀਨਨ ਹੋਏਗਾ ਕਿ ਯੂ ਵਿਲ ਬੀ ਸੈਪਰੇਟ ਫਰੋਮ ਯੂਰ ਥਾਟਸ, ਜਸਟ ਵਾਚਿੰਗ ਦੈਮ. ਅਤੇ ਜੋ ਥਾਟਸ ਹਨ ਉਹ ਤਾਂ ਹੀ ਆ ਸਕਦੇ ਹਨ ਅਗਰ ਉਹਨਾਂ ਨੂੰ ਕੋਈ ਵਾਚ ਨਾ ਕਰੇ. ਥਾਟਸ ਕੈਨ ਓਨਲੀ ਅਕਰ ਇਨ ਯੂਰ ਐਬਸੈਂਸ, ਅਦਰਵਾਈਜ਼ ਦੇ ਕੈਨੋਟ. ਇਫ ਯੂ ਆਰ ਪ੍ਰੈਜੈਂਟ ਵਾਚਿੰਗ, ਦੈਨ ਦੇਰ ਇਜ਼ ਨੋ ਰੂਮ ਫਾਰ ਦ ਥਾਟ, ਬਿਕੋਜ਼ ਦ ਪਲੇਸ ਇਜ਼ ਆਲਰੇਡੀ ਬੀਂਗ ਆਕੂਪਾਈਡ ਬਾਈ ਯੂ. ਸੋ ਤੀਸਰੀ ਪ੍ਰੈਕਟਿਸ ਹੈ ਸੁਰਤੀ ਦੀ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਵੀ ਹੈ, ਪਰ ਉਹ ਨਜ਼ਰ ਕਿਉਂ ਨਹੀਂ ਆਉਂਦਾ? ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਸੁਰਤੀ ਚ ਨਹੀਂ ਆਉਂਦਾ? ਤਾਂ ਮਹਾਰਾਜ ਜੀ ਆਖਦੇ ਹਨ ਆਪਣੇ ਜੀਵਨ ਦੇ ਵਿੱਚ ਇੱਕ ਨਵੀਂ ਚੀਜ਼ ਪੈਦਾ ਕਰੋ, ਨਵੀਂ ਚੀਜ਼ ਗਰੋ ਕਰੋ, ਜਿਹੜੀ ਇੱਕ ਨਵੇਂ ਕਿਸਮ ਦੀ ਸੁਰਤੀ ਹੈ. ਨਵੇਂ ਕਿਸਮ ਦੀ ਸੁਰਤੀ, ਉਸ ਦੇ ਲਈ ਸਿੰਪਲ ਲਫ਼ਜ਼ਾਂ ਦੇ ਵਿੱਚ ਮੈਂ ਆਖਾਂ, ਫਿਰ ਮੈਂ ਬਾਣੀ ਦੀ ਲਾਈਨ ਵੀ ਆਖਾਂਗਾ. ਮਹਾਰਾਜ ਜੀ ਆਖਦੇ ਹਨ ਆਪਣੀ ਸੁਰਤੀ ਦੀ ਸੁਰਤੀ ਰੱਖਣੀ ਸ਼ੁਰੂ ਕਰ ਦਿਓ. ਸੋਚੋ ਪਹਿਲਾਂ ਇਸ ਨੂੰ ਦਾਸ ਕੀ ਅਰਜ਼ ਕਰ ਰਿਹਾ. ਜਿਸ ਤਰ੍ਹਾਂ ਸਾਡਾ ਬੱਚਾ ਬਾਹਰ ਖੇਡ ਰਿਹਾ ਨਾ, ਅਸੀਂ ਉਸਦੀ ਸੁਰਤ ਰੱਖਦੇ ਹਾਂ ਕਿ ਕਿੱਥੇ ਹੈ, ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਖੇਡ ਰਿਹਾ. ਇੱਕ ਹੈ ਸਾਡੀ ਸੁਰਤੀ. ਕਹਿੰਦੇ ਹਨ ਸੁਰਤੀ ਦੀ ਸੁਰਤੀ ਰੱਖੋ. ਬੜਾ ਸਟਲ ਅਭਿਆਸ ਹੈ. ਹਰ ਵੇਲੇ ਸੁਰਤੀ ਨੂੰ ਦੇਖੋ ਕਿ ਸੁਰਤੀ ਕਿੱਥੇ ਹੈ. ਤਾਂ ਤੁਸੀਂ ਅਸੀਂ ਕੀ ਅਚੀਵ ਕਰਾਂਗੇ? ਇੱਕ ਨਵੀਂ ਸੁਰਤੀ ਜੋ ਸੁਰਤੀ ਨੂੰ ਦੇਖਦੀ ਹੈ. ਪਹਿਲਾਂ ਸਾਡੀ ਸੁਰਤੀ ਨੂੰ ਕੋਈ ਦੇਖਣ ਵਾਲਾ ਨਹੀਂ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ. ਨਾ ਇੱਕ ਹੋਰ ਸੁਰਤੀ ਡਿਵੈਲਪ ਹੋ ਗਈ ਹੈ ਜਿਹੜੀ ਸੁਰਤੀ ਨੂੰ ਦੇਖਦੀ ਹੈ. ਉਸਦੇ ਲਈ ਇਹ ਟੈਕਨੀਕ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਦੀ ਹੈ. ਕਹਿੰਦੇ ਹਨ ਸੁਰਤੀ ਸੁਰਤ ਰਲਾਈ ਹੈ ਏਤ. ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ. ਕਹਿੰਦੇ ਆਪਣੀ ਸੁਰਤ ਦੇ ਉੱਤੇ ਸੁਰਤ ਨੂੰ ਰਲਾ ਦਿਓ, ਸੁਰਤ ਨੂੰ ਰੱਖ ਦਿਓ. ਸੁਰਤੀ ਸੁਰਤ ਰਲਾਈ ਹੈ ਏਤ. ਆਪਣੀ ਸੁਰਤ ਦੇ ਉੱਤੇ ਸੁਰਤ ਰੱਖੋ. ਇਹ ਅਭਿਆਸ ਹਰ ਵੇਲੇ ਕਰੋ. ਯਾਨੀ ਆਪਣੇ ਧਿਆਨ ਦਾ ਧਿਆਨ ਰੱਖੋ ਵੀ ਧਿਆਨ ਕਿੱਥੇ ਹੈ.
क्योंकि जितनी देर तक ध्यान अते सुरती बहुत बारीक बहुत मन्यूटली अपनी सुरती नू अपने ध्यान नू नहीं देख सकते उतनी देर तक वो आत्मा जिही सूक्ष्म चीज नू नहीं देख सकते होनी चाहिए। उस दे वास्ते ए अभ्यास है महाराज जी ने अपनी बाणी दे विच सानू जो फरमाया है आप जी की सेवा च मैं दसदा हां कि इसे ही शब्द दे विच गुरु साहब ने ए तिन्ने चीजा आखियां। नंबर एक भांडा धोए बैस धूप देवो अपने इस भांडे नू शुद्ध करो तौ दूधे को जावो जे भांडा मैला है शुद्ध नहीं है उस दूध पाया कि खराब नहीं हो जाएगा। फिर कहिंदे हन दूध करम फुन सुरत समायण होए निरास जमावो। दूध कर्म कहिंदे जिहड़े तुहाडे कर्म हन ना कर्म की हन बोलना यह भी तो कर्म ही है ना। सारी इंट्रैक्शन जितनी भी है साड़ी ह्यूमन लाइफ दे विच ओ साड़े कर्म हन कहिंदे ओ दुध वर्गे सच्चे सुच्चे पवित्र होने चाहिए हन दुध वर्गे साफ दुध वर्गे निर्मल कर्म हो झूठ ना बोलिया जाए कौड़ा ना बोलिया जाए फिक्का ना बोलिया जाए होमे च ना बोलिया जाए किसी का दिल ना दुखाया जाए दुख ना दे किसे जी पत स्यों घर जावो कहिंदे किसे नू भी कदे तो दुख ना पहुंचे तां तुसी पत दे नाल वाहिगुरु दे घर च जा सकदे हो। तो अगर कोई शख्स हर्ट हुंदा है ते ओ निर्मल कर्म नहीं है दुध वर्गे कर्म नहीं है कहिंदे तुहाडे कर्म दुध वर्गे होने चाहिए। सो दुध की है दुध वर्गे कर्म भांडा की है ए शरीर ए साफ सुथरा होवे फिर दुध कर्म जो हन दुध वर्गे ओ इस दे विच दुध पाया होवे फिर मक्खन कढ़न दे वास्ते असीं उस दुध नू जाग लगाने हैं उस दुध नू जाग लगाने ना दही पा के कहिंदे उस दुध नू जाग किवें लगाना है ताकि वो दही बने। शुभ कर्म हो गया दुध शरीर हो गया भांडा हुन जाग लगाना है कहिंदे सुरती दा जाग लगाओ सुरती दा जाग लगाओ जिहड़ी इस दुध नू तब्दील करके उस फॉर्म च कर देगी जिथों मक्खन ने निकलना है। रब है मक्खन और रब मक्खन दे वास्ते महाराज ने यह सिनेरियो साडे सामने रखिया है यह सिमली दिती है कहिंदे सुरत समायण समायण का मतलब हुंदा है जाग लगाना पांडा तुहे बैस धूप देवो तो दूधे को जावो दूध कर्म फुन सुरत समायण कहिंदे दुध तुहाडे पास आ गया शुभ कर्म वो है दुध फुन सुरत समायण सुरती दी आदत सुरती दा अभ्यास एक ऐसा जाग है जिहड़ा तुसी लगा दियो हर वेले अपनी सुरती भी सुरत रखो कि सुरती की कर रही है सुरती की देख रही है सुरती की सोच रही है सुरती भी सुरत रखो ध्यान दा ध्यान रखो ऐ दो गल्लां याद रखो सुरती भी सुरत रखो ऐ किवें होएगा। हुण लंगर छकदे हो ते लंगर असीं हत्थां नाल छक रहे हां दंदां नाल चबा रहे हां पर सुरती नाल की कर रहे हैं सुरती कितने है नाल दी नाल भी कम कर लो लंगर में छक रहे हां सुरती कितने है तो जे सुरती उथे लंगर नहीं छक रही तो सुरती नू वापस ले आओ कि सुरती भी उथे ही प्रेजेंट होवे जिथे तुसी बैठे हो जिथे लंगर छक रहे हो ताकि तुहाडी सुरती उस टोटल जो एक्सपीरियंस नू एक्सपीरियंस करे कि तुसी बुरकी तोड़ रहे हो उसनू मूंछ पा रहे हो उसनू चबा रहे हो। सुरती शुड बी पार्ट ऑफ एवरीथिंग बट व्हेन वी डू थिंग्स वी आर एबसेंट असी खाना खा रहे हुन्ने हां सुरती करके असी किते होर हुन्ने हां प्रेजेंट नहीं हुन्ने। सुरती दा अभ्यास इस तरह करना है हर चीज दे विच सुरत नू उत्थे प्रेजेंट रखना है सुरती दे उत्ते सुरत रखनी है। इशनान कर रहे हो ते सुरती नू देखना है ते सुरत किते है इशनान ही कर रही है जां कुछ और कर रही है सैर कर रहे हो उदो सुरती नू देखना है कि सुरती सैर ही कर रही है जां किते होर है। सैर असी सिंगापुर च कर रहे होइए ते सुरती करके इंडिया च तुरे फिरदे होइए सुरती भी उत्थे ही होवे ये है सुरती दा अभ्यास। यानी कुछ भी करना है उस दे विच
ਇਹ ਧਿਆਨ ਰੱਖਣਾ ਕਿ ਸੁਰਤੀ ਉੱਥੇ ਹੀ ਹੈ ਜਾਂ ਕਿਤੇ ਹੋਰ ਤੇ ਨਹੀਂ। ਸੁਰਤ ਸਮਾਇਣ ਕਹਿੰਦੇ ਸੁਰਤੀ ਦਾ ਜਾਗ ਲਗਾ ਦਿਓ, ਦੁੱਧ ਕਰਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਕਹਿੰਦੇ ਇਤਨਾ ਕੁਛ ਕਰਨ ਤੋਂ ਬਾਅਦ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਦੀ ਤਿਆਰੀ ਸਾਧਨਾ ਕਰਨ ਤੋਂ ਬਾਅਦ ਨਾਮ ਜਪਿਆ ਜਾਏਗਾ। ਤਾਂ ਫਿਰ ਨਾਮ ਜਪਣਾ ਹੈ ਅਸੀਂ ਕਿਵੇਂ? ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵੋ। ਇਹ ਮਨ ਇੰਟੀ ਹਾਥ ਕਰੋ, ਇੰਟੀਆਂ ਜਦੋਂ ਪੰਜਾਬ ਦੇ ਵਿੱਚ ਬੀਬੀਆਂ ਮਧਾਣੀ ਦੇ ਨਾਲ ਦੁੱਧ ਰਿੜਕਦੀਆਂ ਸਨ ਤੇ ਉਹ ਰੱਸੀ ਨੂੰ ਆਖਦੇ ਹਨ ਨੇਤਰਾ, ਉਸ ਰੱਸੀ ਦੇ ਦੋਨੇ ਐਂਡਸ ਦੇ ਉੱਤੇ ਛੋਟੀਆਂ ਛੋਟੀਆਂ ਲੱਕੜੀ ਦੀਆਂ ਗੁੱਲੀਆਂ ਬਣੀਆਂ ਹੁੰਦੀਆਂ ਸਨ, ਉਹਨਾਂ ਨੂੰ ਇੰਟੀ ਆਖਦੇ ਹਨ। ਕਹਿੰਦੇ ਮਨ ਨੂੰ ਜਦੋਂ ਰਸਨਾ ਦੇ ਨਾਲ ਨਾਮ ਜਪਣਾ ਹੈ, ਇਸ ਤਰ੍ਹਾਂ ਪਕੜ ਕੇ ਰੱਖਣਾ ਹੈ ਜਿਸ ਤਰ੍ਹਾਂ ਦੋਨੇ ਹੱਥਾਂ ਦੇ ਨਾਲ ਬੀਬੀਆਂ ਨੇ ਉਹ ਲੱਕੜੀ ਦੀਆਂ ਇੰਟੀਆਂ ਪਕੜੀਆਂ ਹੁੰਦੀਆਂ ਸਨ ਤੇ ਰੱਸੀ ਹੁੰਦੀ ਹੈ ਨੇਤਰਾ। ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਨੇਤਰਾ ਇਹ ਹੈ, ਰੱਸੀ ਇਹ ਹੈ ਕਿ ਕਿਤੇ ਤੁਹਾਨੂੰ ਨੀਂਦ ਨਾ ਆ ਜਾਏ। ਭਾਵ ਮਨ ਨੂੰ ਇਤਨਾ ਘੁੱਟ ਕੇ ਰੱਖਣਾ ਹੈ ਕਿ ਮਨ ਤੁਹਾਡੇ ਖਿਆਲ ਚੋਂ ਬਾਹਰ ਨਾ ਜਾਏ, ਤੁਸੀਂ ਐਬਸੈਂਟ ਮਾਈਂਡਡ ਨਾ ਹੋ ਜਾਓ। ਇਸ ਦਾ ਮਤਲਬ ਹੈ ਕਿ ਨੀਂਦ ਨਾ ਆ ਜਾਏ। ਫਿਰ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ। ਫਿਰ ਕਹਿੰਦੇ ਹਨ ਰਸਨਾ ਦੇ ਨਾਲ ਵਾਹਿਗੁਰੂ ਸ਼ਬਦ ਦਾ ਨਾਮ ਜੋ ਗੁਰੂ ਤੋਂ ਪ੍ਰਾਪਤ ਹੋਇਆ ਹੈ ਉਸਨੂੰ ਜਪਣਾ ਸ਼ੁਰੂ ਕਰੋ। ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਦੋਂ ਫੁੱਲ ਅਵੇਅਰਨੈਸ ਦੇ ਨਾਲ ਆਖਣਾ ਹੈ। ਤੁਹਾਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਸ਼ਬਦ ਕਹਿ ਰਹੇ ਹੋ ਔਰ ਕਿਹਾ ਹੈ। ਐਸਾ ਨਾ ਹੋਵੇ ਕਿ ਇੱਕ ਦਫਾ ਵੀ ਵਾਹਿਗੁਰੂ ਸ਼ਬਦ ਕਿਹਾ ਹੋਵੇ ਔਰ ਤੁਹਾਡੀ ਅਵੇਅਰਨੈਸ ਦੇ ਵਿੱਚ ਨਾ ਹੋਵੇ, ਤੁਹਾਡੀ ਸੁਰਤੀ ਵਿੱਚ ਨਾ ਹੋਵੇ। ਹਰ ਵਕਤ ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਹ ਧਿਆਨ ਦੇ ਨਾਲ ਆਖਣਾ ਹੈ ਔਰ ਉਸਨੂੰ ਸੁਣਨਾ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਵਾਹਿਗੁਰੂ ਸ਼ਬਦ ਆਖਿਆ ਹੈ। ਪਹਿਲੀ ਸਟੇਜ ਹੈ ਵਾਹਿਗੁਰੂ ਦੇ ਨਾਮ ਜਪਣ ਦੀ, ਸਿਮਰਨ ਕਰਨ ਦੀ, ਉਹ ਹੈ ਬੋਲ ਕੇ। ਉਸਨੂੰ ਮੇਰੀ ਸੁਜੈਸ਼ਨ ਇਹ ਹੈ ਕਿ 6 ਮਹੀਨੇ ਤੋਂ ਲੈ ਕੇ 9 ਮਹੀਨੇ ਜਾਂ ਸਾਲ ਤੱਕ ਪਹਿਲਾ ਸਾਲ ਜੋ ਹੈ ਉਹ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ, ਬੋਲ ਕੇ, ਤਾਂ ਕਿ ਹਰ ਵਾਰ ਤੁਸੀਂ ਬੋਲੋ ਉਸਦਾ ਪੇਸ ਬਹੁਤ ਤੇਜ਼ ਨਹੀਂ ਰੱਖਣਾ। ਮਾਲਾ ਲੈ ਲਓ ਵੱਡੀ ਜਾਂ ਛੋਟੀ, ਲੇਕਿਨ ਉਸਦਾ ਜੋ ਪੇਸ ਹੈ ਉਹ ਬਹੁਤਾ ਜ਼ਿਆਦਾ ਤੇਜ਼ ਨਾ ਹੋਵੇ, ਕਿਤੇ ਬਹੁਤ ਤੇਜ਼ ਤੇਜ਼ ਤੇਜ਼ ਤੇਜ਼ ਕਹਿੰਦੇ ਐਸਾ ਨਾ ਹੋਵੇ ਕਿ ਮਾਇੰਡ ਜੋ ਹੈ ਉਹ ਉਸ ਦੇ ਵਿੱਚੋਂ ਕਿਤੇ ਹੋਰ ਪਾਸੇ ਚਲੇ ਜਾਏ। ਹਰ ਦਫਾ ਵਾਹਿਗੁਰੂ ਸ਼ਬਦ ਕਹਿਣ ਦੇ ਵੇਲੇ ਪੂਰੀ ਅਲਰਟਨੈਸ ਦੇ ਨਾਲ, ਪੂਰੀ ਅਵੇਅਰਨੈਸ ਦੇ ਨਾਲ ਵਾਹਿਗੁਰੂ ਪ੍ਰੇਮ ਦੇ ਨਾਲ ਆਖਣਾ ਹੈ। ਔਰ ਜਿਸ ਚੀਜ਼ ਨੂੰ ਵਾਹਿਗੁਰੂ ਕਿਹਾ ਹੈ ਉਹ ਹੈ ਸਾਡੇ ਅੰਦਰ ਸਾਡੀ ਆਤਮਾ, ਜੋਤ, ਜ਼ਿੰਦਗੀ, ਜੀਵਨ ਦੀ ਰੌਣ ਜੋ ਸਭਨਾਂ ਦੇ ਵਿੱਚ ਹੈ, ਉਸ ਵਸਤੂ ਦਾ ਨਾਮ ਹੈ ਵਾਹਿਗੁਰੂ ਔਰ ਉਸਨੂੰ ਆਪਣੇ ਖਿਆਲ ਚ ਲੈ ਕੇ ਆਉਣਾ ਹੈ। ਆਫਟਰ ਆਲ ਅਸੀਂ ਕਿਸੇ ਵਸਤੂ ਨੂੰ, ਕਿਸੇ ਸਬਸਟੈਂਸ ਨੂੰ, ਕਿਸੇ ਹੀ ਹੋਂਦ ਨੂੰ ਹੀ ਵਾਹਿਗੁਰੂ ਕਹਿ ਰਹੇ ਹਾਂ ਨਾ, ਉਸ ਹੋਂਦ ਨੂੰ ਵੀ ਆਪਣੇ ਮਨ ਚ ਲਿਆਉਣਾ ਹੈ। ਔਰ ਬਿਲਕੁਲ ਅਵੇਅਰਨੈਸ ਦੇ ਨਾਲ, ਖਿਆਲ ਦੇ ਨਾਲ, ਧਿਆਨ ਦੇ ਨਾਲ, ਬੇਸੁਰਤੀ ਦੇ ਨਾਲ ਵਾਹਿਗੁਰੂ ਨਹੀਂ ਆਖਣਾ। ਤੋ ਇਸ ਤਰ੍ਹਾਂ ਕੀਤਾ ਹੋਇਆ ਜਾਪ ਜੋ ਹੈ, ਅਗਰ ਹਰ ਰੋਜ਼ਾਨਾ ਅਸੀਂ ਆਪਣਾ ਇੱਕ ਟਾਈਮ ਸੈੱਟ ਕਰ ਲਈਏ ਕਿ 1 ਘੰਟਾ ਕਰਨਾ ਹੈ, ਅਗਰ ਅਸੀਂ ਸਾਲ ਭਰ ਕਰ ਜਾਵਾਂਗੇ ਤਾਂ ਸਾਲ ਭਰ ਦੇ ਵਿੱਚ ਇਸ ਤਰ੍ਹਾਂ ਕੀਤਾ ਹੋਇਆ ਅਭਿਆਸ ਸਾਨੂੰ ਆਤਮਕ ਮੰਜ਼ਿਲਾਂ ਚ, ਸੁਰਤੀ ਦੇ ਮੰਜ਼ਿਲਾਂ ਦੇ ਵਿੱਚ ਕਿਤੇ ਦਾ ਕਿਤੇ ਲੈ ਜਾਏ। ਕੀ ਅਸੀਂ ਇੱਕ ਸਾਲ ਵੀ ਇਸ ਵਿਦਿਆ ਦੇ ਵਾਸਤੇ, ਇਸ ਪ੍ਰਾਪਤੀ ਦੇ ਵਾਸਤੇ ਡੈਡੀਕੇਟ ਨਹੀਂ ਕਰ ਸਕਦੇ? ਕੀ ਇਹ ਸਾਡਾ ਫਰਜ਼ ਨਹੀਂ ਬਣਦਾ ਕਿ ਬਾਬਾ ਜੀ ਦੀ ਸਾਰੀ ਬਾਣੀ ਚ ਇਹੀ ਗੱਲ ਆਖੀ ਗਈ, ਨਾਨਕ ਕਹਿ ਕਰ ਕੇਵਲ ਨਾਮ, ਸਿਰਫ ਨਾਮ ਹੀ ਨਾਮ ਹੈ, ਫਿਰ ਅਸੀਂ ਕਦੋਂ ਜਪਾਂਗੇ? ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਨਰਕ ਕਹੀਂ ਨਾ ਲੈ ਕੇ। ਸੋ ਇਹ ਜੋ ਵਿਚਾਰ ਆਪ ਜੀ ਦੇ ਸਾਹਮਣੇ ਰੱਖੇ ਹਨ, ਇਹਨਾਂ ਨੂੰ ਆਪ ਦੁਆਰਾ ਰਿਕਾਰਡਿੰਗ ਦੇ ਵਿੱਚੋਂ ਸੁਣ ਕੇ ਵੀ ਰਿਵਾਈਜ਼ ਕਰ ਸਕਦੇ ਹੋ। 3 ਲੈਵਲਸ ਹਨ ਜੋ ਮੈਂ ਆਪ ਜੀ ਦੀ ਸੇਵਾ ਚ ਰੱਖ ਚੁੱਕਾ ਹਾਂ। ਕਾਇਆ ਨੂੰ ਸਾਧਨਾ ਹੈ ਔਰ
मन दे उत्ते निगाह रखनी है, थॉट्स दे उत्ते निगाह रखनी है, थॉट्स दे उत्ते सवार रहना है। तीसरी गल सुरती दा जाग लगाना है। दुद्ध वर्गे कर्म करने हैं, निर्मल पवित्र इतने अच्छे कर्म करने हैं कि उन्होंने कंपेयर किया जा सके दुद्ध वर्ग, और फिर उस दुद्ध नु सुरती दा जाग लगाना है। सुरती दा जाग लगाना है, सुरती दा अभ्यास करना है। इशनान करन वेले सुरती किते है, बिस्तरे उते लेटे पए हो सुरती किते है, खाना खा रहे हो सुरती किते है, कार चला रहे हो सुरती किते है, सैर कर रहे हो सुरती किते है। जिसने सुरती दा अभ्यास करना शुरू करता, उसने इसनू कंटीन्यूसली हर वक्त करना है। उस दे विच कोई फिर जो है वो टाइम अजिहा नहीं कि हुण ना कीता जाए। दिस इज ऑन गोइंग थिंग। सुरती दा अभ्यास हर वेले करना है। सुरती दा अभ्यास करद्या करद्या करद्या करद्या सुरती ने इतनी शार्प हो जाना है, इतनी कंट्रोल्ड हो जाना है, इतनी माइन्यूटली देख सकन दे उसने काबिल हो जाना है कि वही सुरती दे विच एक दिन आत्मा ने आना शुरू हो जाना है। उस ही सुरती दे विच वो वाहिगुरु जी की जो जोत है उसने आना शुरू हो जाना है। उन ज्यादा समा नहीं है, इस करके कीर्तन की जो विचारां दी लड़ी आज इत्थे संपूर्ण हुंदी है। जो टॉपिक आरंभ होया सी उसनू अज इत्थे महाराज जी की बख्शिश दे नाल असीं कंप्लीट कर रहे हैं। और इन्हां विचारां नू आप अपने अभ्यास दे विच लियाओ, सुरती की साधना करो, और रोजाना अपने अपने जीवन दे विच कोई टाइम जरूर कमिट कर लो। सवेरे सूट करता है जा रात नू सूटेबल है जा दोपहरे, पर एक टाइम ऐसा होवे जो तुहाडा सिर्फ अपने वास्ते होवे। उस वक्त दे विच रोजाना वाहिगुरु शब्द का अभ्यास जो है वो नितनेम दे नाल करना है, और बहुत ध्यान दे नाल जागरूकता दे नाल करना है। और उस दे नाल नाल अगर हो सके तो गुरु बाबा जी की बाणी का अभ्यास जितना बढ़ सके, गुरु ग्रंथ साहब महाराज का एक पेज रोजाना पढ़िया जाए। जे गुरु ग्रंथ साहब नहीं हन तो गुटकियां आप तो पढ़ लिया जाए। तो इस तरह अपने मन नू हर वक्त किसी दायरे दे विच रखना है। तो इस दायरे दे विच रख के जो अभ्यास करता जाएगा उसका अंदर भी शुद्ध हुंदा जाएगा, शरीर भी उसका मंदिर बन जाएगा, शरीर उसका रब की कामणी बन जाएगा, शरीर उसका सरोवर बन जाएगा, और उस सरोवर दे विच आत्मक फुल खिलणगे, और उसकी जो जीवन की यात्रा सफल हो जाएगी। फूल चुक दिखेवा। वाहेगुरु जी का खालसा, वाहेगुरु जी की।

ਦੁਰਲਭ ਜਨਮ ਚਿਰੰਕਾਲ ਪਾਇਓ ਬਦਲਾ ਕਾਥੂਰੀ ਕੋ ਗਾਹਕ ਆਇਓ ਲਾਦਿਓ ਕਲ ਬਿਰਖ ਜਿਹਾ ਆਇਓ ਲਾਭ ਲੱਭਣ ਕੇ ਤਾਈ ਆਇਓ ਲਾਭ ਲੱਭਣ ਕੇ ਤਾਈ ਮੋਹਨ ਠਗਾਉਰੀ ਕਿਉਂ ਪੁਰਜ ਪਹਾੜ ਮੋਹਨ ਠਗਾਉਰੀ।

ਜੇ ਅਸੀਂ ਉਸ ਸਵਾਲ ਨੂੰ ਬਦਲੀ ਕਰਨਾ ਚਾਹੀਏ ਤੇ ਅਸੀਂ ਬਦਲੀ ਕਰਨ ਦੇ ਸਮਰੱਥ ਨਹੀਂ ਆ, ਅਸੀਂ ਨਹੀਂ ਕਰ ਸਕਦੇ। ਪੱਥਰ ਦਾ ਸੁਭਾਅ ਜਨਮ ਜਾਤ ਤੋਂ ਕਠੋਰਤਾ।

ਹਾਂ ਅਸੀਂ ਉਸ ਨੂੰ ਪੀਸ ਕੇ ਬਾਰੀਕ ਜ਼ਰੂਰ ਕਰ ਸਕਦੇ ਹਾਂ, ਉਹਦੀ ਮਿੱਟੀ ਜ਼ਰੂਰ ਬਣਾ ਦੇਵਾਂਗੇ, ਪਰ ਜਿਸ ਵਕਤ ਪੀਸ ਕੇ ਬਾਰੀਕ ਕੀਤਾ ਹੋਇਆ ਜੋ ਵਿਸ਼ੇਸ਼ ਪ੍ਰਕਾਰ ਦਾ ਪੱਥਰ ਸੀਮਿੰਟ ਦਾ ਰੂਪ ਧਾਰਨ ਕਰ ਲੈਂਦਾ, ਬਰੀਕ ਭਾਵੇਂ ਕਿਤਨਾ ਹੋ ਜਾਏ ਪਰ ਉਸਨੂੰ ਫਿਰ ਵੀ ਬਚਾ ਕੇ ਰੱਖਣਾ ਪੈਂਦਾ ਕਿ ਇਹਦੇ ਉੱਤੇ ਕੋਈ ਚਾਰ ਬੂੰਦਾਂ ਪਾਣੀ ਦੀਆਂ ਨਾ ਪੈ ਜਾਣ, ਇਸ ਨੂੰ ਕਿਤੇ ਸਲਾਬ ਨਾ ਲੱਗ ਜਾਏ। ਇਸ ਕਰਕੇ ਉਸਨੂੰ ਐਸੀ ਛਾਂ ਤੇ ਰੱਖਿਆ ਜਾਂਦਾ ਵੀ ਜਿੱਥੇ ਉਸਨੂੰ ਕਿਸੇ ਪ੍ਰਕਾਰ ਦੀ ਸਲਾਬ ਨਾ ਲੱਗੇ, ਕਿਉਂਕਿ ਐਸਾ ਜਿਸ ਵਕਤ ਵੀ ਉਸਨੂੰ ਥੋੜਾ ਜਿਹਾ ਸਲਾਬ ਦਾ ਅਸਰ ਹੋਇਆ, ਪਾਣੀ ਦਾ ਅਸਰ ਹੋਇਆ, ਮੁੜ ਕੇ ਉਸਨੇ ਆਪਣੇ ਉਸੇ ਰੂਪ ਵਿੱਚ ਚਲੇ ਜਾਣਾ, ਮੁੜ ਕੇ ਫਿਰ ਪੱਥਰ ਬਣ ਜਾਣਾ। ਅਸੀਂ ਭਾਵੇਂ ਪੀ ਕੇ ਉਸਨੂੰ ਬਰੀਕ ਕਰ ਦਿੱਤਾ ਪਰ ਜਿਸ ਵਕਤ ਮੁੜ ਉਸਨੂੰ ਆਪਣਾ ਚਾਂਸ ਲੱਗਿਆ, ਉਹ ਮੁੜ ਕੇ ਆਪਣੇ ਉਸ ਰੂਪ ਅੰਦਰ ਆ ਜਾਂਦਾ, ਬਲਕਿ ਅੱਗੇ ਨਾਲੋਂ ਵੀ ਸਖ਼ਤ ਬਣ ਜਾਏਗਾ। ਫੁੱਲ ਦਾ ਸੁਭਾਅ ਹੈ ਖੁਸ਼ਬੋ ਦੇਣਾ, ਸੁਗੰਧੀ ਦੇਣਾ, ਸੁੰਦਰਤਾ ਵੰਡਣਾ। ਫੁੱਲ ਭਾਵੇਂ ਕਿਸੇ ਗੰਦਗੀ ਦੇ ਢੇਰ ਦੇ ਕਿਉਂ ਨਾ ਪੈਦਾ ਹੋ ਜਾਵੇ, ਕੋਲੋਂ ਦੀ ਲੰਘਣ ਲੱਗਿਆ ਲੰਘਣ ਵਾਲੇ ਨੇ ਜ਼ਰੂਰ ਉਹ ਸੁਗੰਧੀ ਦੇਵੇਗਾ। ਮੇਰੇ ਜੈਸਾ ਮੂਰਖ ਆਦਮੀ ਉਸਨੂੰ ਸਵਾਲ ਕਰ ਸਕਦਾ ਵੀ ਭਲਿਆ ਤੂੰ ਤੇ ਇੱਕ ਗੰਦਗੀ ਦੇ ਢੇਰ ਦੇ ਪੈਦਾ ਹੋਇਆ, ਤੇਰੇ ਕੋਲੋਂ ਖੁਸ਼ਬੂ ਨਹੀਂ, ਤੇਰੇ ਕੋਲੋਂ ਤੇ ਬਦਬੂ ਆਣੀ ਚਾਹੀਦੀ ਹੈ, ਕਿਉਂਕਿ ਗੰਦਗੀ ਦਾ ਢੇਰ ਹੈ। ਪਰ ਆਖਦੇ ਹਨ ਕਿਉਂਕਿ ਫੁੱਲ ਦਾ ਇੱਕ ਜ਼ਬਾਨਦਰੂ ਸੁਭਾਅ ਹੈ, ਜਨਮ ਜਾਤ ਦਾ ਸੁਭਾਅ ਹੈ, ਅਸੀਂ ਉਸਨੂੰ ਬਦਲੀ ਨਹੀਂ ਕਰ ਸਕਦੇ। ਉਹ ਉਸੇ ਢੰਗ ਦੇ ਨਾਲ ਆਪਣੀ ਖੁਸ਼ਬੋ ਵੀ ਵੰਡਦਾ, ਉਸੇ ਢੰਗ ਦੇ ਨਾਲ ਆਪਣੀ ਸੁੰਦਰਤਾ ਵੀ ਵੰਡਦਾ। ਇਸੇ ਤਰ੍ਹਾਂ ਦੇ ਨਾਲ ਜਾਨਵਰਾਂ ਦੇ ਵੀ ਆਪਣੇ ਸੁਭਾਅ ਹਨ, ਵਸਤੂਆਂ ਦੇ ਆਪਣੇ ਸੁਭਾਅ ਹਨ। ਸੱਪ ਦਾ ਜਨਮ ਜਾਤ ਤੋਂ ਇੱਕ ਸੁਭਾਅ ਹੈ ਡੰਗ ਮਾਰਨਾ ਤੇ ਦੂਸਰੇ ਬੰਦੇ ਅੰਦਰ ਜ਼ਹਿਰ ਪ੍ਰਵੇਸ਼ ਕਰਨਾ। ਜੇ ਅਸੀਂ ਭਾਵੇਂ ਉਸਨੂੰ ਦੇਵਤਾ ਮੰਨ ਕੇ ਪੂਜਾ ਵੀ ਉਸਦੀ ਸ਼ੁਰੂ ਕਰ ਦਈਏ, ਉਹਦੇ ਅੱਗੇ ਦੁੱਧ ਵੀ ਪਾ ਕੇ ਉਸਨੂੰ ਅਸੀਂ ਪਿਲਾਣਾ ਸ਼ੁਰੂ ਕਰ ਦਈਏ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਬਚਨ ਇਸ ਪ੍ਰਤੀ ਲਿਖਿਆ, ਕਹਿੰਦੇ ਸੱਪੇ ਦੁੱਧ ਪਿਆਈ ਹੈ ਵੇ ਮੁਕਤੀ ਸੱਟੇ, ਮੁੜ ਕੇ ਫਿਰ ਵੀ ਮੂੰਹ ਤੋਂ ਵਿਖੀ ਸੁੱਟੇਗਾ, ਅੰਮ੍ਰਿਤ ਨਹੀਂ ਸੁੱਟੇਗਾ। ਇਸ ਕਰਕੇ ਹਰ ਵਸਤੂ ਦੇ ਜਨਮ ਜਾਤ ਦੇ ਆਪਣੇ ਆਪਣੇ ਸੁਭਾਅ ਹਨ, ਅਸੀਂ ਉਹਨਾਂ ਨੂੰ ਬਦਲੀ ਨਹੀਂ ਕਰ ਸਕਦੇ, ਸਾਡੇ ਵੱਸ ਵਿੱਚ ਨਹੀਂ। ਪਰ ਸਤਿਗੁਰ ਬਾਦਸ਼ਾਹ ਮਹਾਰਾਜ ਜੀ, ਜਿਸ ਵਕਤ ਮੈਂ ਆਪ ਜੀ ਦੇ ਜੀਵਨ ਕਾਲ ਵਾਲੇ ਪਾਸੇ ਧਿਆਨ ਮਾਰ ਕੇ ਵੇਖਦਾ ਕਿ ਤੁਹਾਡੇ ਜੀਵਨ ਕਾਲ ਅੰਦਰ ਐਸੀਆਂ ਐਸੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਰਾਹੀਂ ਅਸੀਂ ਵੇਖ ਸਕਦੇ ਹਾਂ ਕਿ ਅਸੀਂ ਜਿਸ ਪ੍ਰਕਾਰ ਦੀ ਕਿਸੇ ਦੀ ਕੋਈ ਆਪਣੇ ਜਨਮ ਦਾ ਸੁਭਾਅ ਜਿੱਦਾਂ ਦਾ ਵੀ ਕਿਉਂ ਨਾ ਹੋਵੇ, ਪਰ ਤੁਹਾਡੀ ਕਿਰਪਾ ਦ੍ਰਿਸ਼ਟੀ ਜਿਸ ਪਾਸੇ ਵੀ ਚਲੀ ਗਈ ਉਸਦੇ ਸੁਭਾਅ ਵਿੱਚ ਬਦਲੀ ਕਰ ਦਿੱਤਾ। ਅਸੀਂ ਭਾਵੇਂ ਪੱਥਰ ਦੇ ਪੁਜਾਰੀ ਤੇ ਨਹੀਂ ਆ, ਪਰ ਸ੍ਰੀ ਪੰਜਾ ਸਾਹਿਬ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ। ਅੱਜ ਵੀ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਉਹ ਅਸਥਾਨ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦਾ ਪੁਕਾਰ ਪੁਕਾਰ ਕੇ ਦੁਨੀਆਂ ਦੇ ਲੋਕਾਂ ਨੂੰ ਇਹ ਗੱਲ ਆਖ ਰਹੇ ਆ ਕਿ ਮੇਰੇ ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ। ਅੱਜ ਵੀ ਉੱਥੇ ਚਲੇ ਜਾਓ ਉਸ ਪੰਜੇ ਦੇ ਵਿੱਚ, ਆਪਣਾ ਹੱਥ ਲਾ ਕੇ ਮਨੁੱਖ ਵੇਖਦਾ ਕਿਤਨਾ ਮੁਲਾਇਮ, ਕਿਤਨਾ ਸੁੰਦਰ ਉਹ ਪੰਜਾ ਲੱਗਿਆ ਹੋਇਆ। ਇੱਕ ਪੱਥਰ ਦੇ ਅੰਦਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਨੇ ਉਸਨੂੰ ਮੋਮ ਬਣਾ ਦਿੱਤਾ। ਰੀਛੇ ਦਾ ਆਪਣਾ ਜਨਮ ਜਵਾਤ ਦਾ ਸੁਭਾਅ ਹੈ, ਉਹ ਕਿਸੇ ਵੇਲੇ ਵੀ ਮਿੱਠਾ ਨਹੀਂ ਹੁੰਦਾ, ਕੌੜਾ ਹੁੰਦਾ। ਪਰ ਜਿਸ ਰੀਛੇ ਥੱਲੇ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਜਾ ਕੇ ਬਿਰਾਜਮਾਨ ਹੋਏ ਹਨ, ਉਸ ਰੀਠੇ ਨੂੰ ਅੱਜ ਵੀ ਉਸ ਪਾਸੇ ਮਿੱਠੇ ਫਲ ਲੱਗਦੇ ਹਨ ਜਿੱਧਰ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ ਨਿਵਾਸ ਕੀਤਾ। ਇੱਕ ਛੋਟੀ ਜਿਹੀ ਗਾਥਾ ਮੈਨੂੰ ਚੇਤੇ ਆ ਰਹੀ ਹੈ। ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਜੰਗਲ ਚੋਂ ਦੀ ਗੁਜ਼ਰ ਰਹੇ ਸਨ ਤੇ ਜੰਗਲ ਚੋਂ ਗੁਜ਼ਰਦਿਆਂ ਹੋਇਆਂ ਬੜਾ ਬੀਆਬਾਨ ਇੱਕ ਖਤਰਨਾਕ ਕਿਸਮ ਦਾ ਜੰਗਲ ਸਾਹਮਣੇ ਆ ਗਿਆ, ਤੇ ਉਸ ਜੰਗਲ ਦੇ ਅੰਦਰ ਸਾਹਮਣੇ ਕੀ ਵੇਖਿਆ, ਬੜੇ ਸੁੰਦਰ ਕਿਸਮ ਦੇ ਫਲ ਲਟਕਦੇ ਹਨ। ਸਾਰਾ ਜੰਗਲ ਫਲਾਂ ਦਾ ਆ ਗਿਆ, ਬੜੇ ਵੇਖਣ ਵਿੱਚ ਸੁੰਦਰ ਫਲ ਹਨ। ਮਰਦਾਨੇ ਦਾ ਮਨ ਲਲਚਾਇਆ ਇਸ ਗੱਲ ਲਈ ਕਿ ਫਲ ਖਾਣ ਨੂੰ ਜੀ ਕੀਤਾ, ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਖਣ ਲੱਗਿਆ, ਕਹਿਣ ਲੱਗਾ, ਜੀ ਗਰੀਬ ਨਵਾਜ ਪਾਤਸ਼ਾਹ, ਨੇੜੇ ਤੇੜੇ ਕੋਈ ਕਿਸੇ ਪ੍ਰਕਾਰ ਦਾ ਕੋਈ ਪਿੰਡ ਕਸਬਾ ਕੋਈ ਸ਼ਹਿਰ ਗਰਾਂ ਨਜ਼ਰੀ ਨਹੀਂ ਆਉਂਦਾ, ਜੰਗਲ ਪਤਾ ਨਹੀਂ ਕਿਤਨੇ ਦੂਰ ਤੱਕ ਹੈ। ਜੀ ਗਰੀਬ ਨਵਾਜ ਪਾਤਸ਼ਾਹ ਜੀ, ਪਤਾ ਨਹੀਂ ਕਿਤਨੀ ਦੇਰ ਤੱਕ ਕਿਤਨੀ ਦੇਰ ਬਾਅਦ ਜਾ ਕੇ ਕਿਸੇ ਨਗਰ ਸ਼ਹਿਰ ਗਰਾਂ ਪਹੁੰਚਾਂਗੇ, ਜੇ ਕਿਰਪਾ ਕਰੋ ਆ ਗਿਆ ਬਖਸ਼ਿਸ਼ ਕਰੋ
ਤੇ ਮੈਂ ਇਹ ਥੋੜੇ ਜਿਹੇ ਫਲ ਖਾ ਲਵਾਂ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਕਹਿਣ ਲੱਗੇ ਮਰਦਾਨੇ ਆ, ਇਹ ਫਲ ਨਹੀਂ ਖਾਣੇ। ਇਨਕਾਰ ਦਾ ਇਸ਼ਾਰਾ ਕਰ ਦਿੱਤਾ। ਥੋੜੀ ਦੇਰ ਤੋਂ ਬਾਅਦ ਫਿਰ ਮੰਗ ਕੀਤੀ ਤੇ ਵਾਰ ਵਾਰ ਦੋ ਤਿੰਨ ਵਾਰ ਵਾਰ ਮੰਗ ਕਰਨ ਤੋਂ ਬਾਅਦ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੇ ਆਖਿਆ, ਕਹਿਣ ਲੱਗੇ ਮਰਦਾਨੇ ਆ, ਸਾਹਮਣੇ ਵਾਲੇ ਦਰਖਤ ਨਾਲੋਂ ਜਾ ਕੇ ਫਲ ਤੋੜ ਤੇ ਖਾ ਲੈ, ਪਰ ਇੱਕ ਗੱਲ ਦਾ ਖਿਆਲ ਰੱਖੀ, ਪੱਲੇ ਨਹੀਂ ਬੰਨਣੇ। ਮਰਦਾਨੇ ਨੇ ਫਲ ਤੋੜੇ, ਮੂੰਹ ਵਿੱਚ ਪਾਏ, ਜਿਉਂ ਜਿਉਂ ਖਾਂਦਾ ਤੇ ਮਰਦਾਨਾ ਬੜਾ ਹੈਰਾਨ ਹੋਇਆ, ਕਹਿਣ ਲੱਗੇ ਇਤਨੇ ਫਿਰਦੇ ਮਿੱਠੇ ਫਲ, ਇਤਨੇ ਸਵਾਦਿਸ਼ਟ, ਇਤਨਾ ਸੁੰਦਰ ਫਲਾਂ ਦਾ ਇਹ ਬਗੀਚਾ ਹੀ ਮੈਨੂੰ ਬਣਿਆ ਹੋਇਆ ਇਹ ਸਾਰਾ ਜੰਗਲ, ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਮੈਨੂੰ ਖਾਣ ਤੋਂ ਕਿਉਂ ਰੋਕਦੇ ਰਹੇ ਭਲਾ। ਮੈਂ ਬਲਖ ਬੁਖਾਰੇ ਤੱਕ ਗਿਆ, ਅਫਗਾਨਿਸਤਾਨ ਤੱਕ ਗਿਆ, ਕਾਬਲ ਕੁੰਧਾਰ ਤੱਕ ਗਿਆ, ਸੁੰਦਰ ਮੇਵੇ ਮੈਨੂੰ ਖਾਣ ਨੂੰ ਪ੍ਰਾਪਤ ਹੋਏ, ਵਧੀਆ ਤੋਂ ਵਧੀਆ ਫਲ ਮੈਂ ਖਾਧੇ, ਪਰ ਅੱਜ ਤੱਕ ਇਤਨੀ ਮਿਠਾਸ ਮੈਨੂੰ ਕਿਸੇ ਵਿੱਚੋਂ, ਇਤਨਾ ਸਵਾਦ ਮੈਨੂੰ ਕਿਸੇ ਵਿੱਚੋਂ ਨਹੀਂ ਆਇਆ। ਤੇ ਇਸ ਲਾਲਚ ਕਰਕੇ ਮਰਦਾਨੇ ਨੇ ਇੱਕ ਮੁੱਠੀ ਭਰ ਫਲ ਜਿਹੜੇ ਸਨ ਆਪਣੀ ਨਾਲ ਜੇਬ ਚ ਵੀ ਪਾ ਲਏ, ਤੇ ਜਿਉਂ ਮਰਦਾਨਾ ਦੋ ਚਾਰ ਕਦਮ ਅੱਗੇ ਤੁਰਿਆ ਤੇ ਉਹ ਫਲ ਮੁੜ ਕੇ ਫਿਰ ਆਪਣੇ ਮੂੰਹ ਚ ਪਾਇਆ ਤੇ ਕੌੜਾ ਜ਼ਹਿਰ ਵਰਗਾ ਫਲ ਵੇਖ ਕੇ ਮਰਦਾਨੇ ਨੇ ਥੁੱਕਣਾ ਸ਼ੁਰੂ ਕਰਤਾ। ਸਤਿਗੁਰ ਪਾਤਸ਼ਾਹ ਜੀ ਪਿੱਛੇ ਮੁੜੇ ਵੇਖਣ ਲੱਗੇ, ਕਹਿਣ ਲੱਗੇ ਮਰਦਾਨਿਆ ਕੀ ਹੋਇਆ? ਕਹਿਣ ਲੱਗਾ, ਜੀ ਪਾਤਸ਼ਾਹ ਇੱਕ ਦਾਣਾ ਮੂੰਹ ਚ ਪਾਇਆ ਪਰ ਕੌੜਾ ਜ਼ਹਿਰ ਹੋ ਗਿਆ। ਸਤਿਗੁਰ ਪਾਤਸ਼ਾਹ ਜੀ ਨੇ ਆਖਿਆ, ਕਹਿਣ ਲੱਗੇ ਮਰਦਾਨਿਆ, ਇਹ ਸਾਰੇ ਦਾ ਸਾਰਾ ਜਿਤਨਾ ਤੂੰ ਜੰਗਲ ਵੇਖ ਰਿਹਾ, ਇਹ ਸਾਰਾ ਜ਼ਹਿਰ ਦਾ ਜੰਗਲ ਹੈ, ਸੁੱਟਦੇ ਸਾਰੇ ਦੇ ਸਾਰੇ ਫਲ, ਤੈਨੂੰ ਆਖਿਆ ਸੀ ਪੱਲੇ ਨਹੀਂ ਬੰਨਣੇ। ਤੇ ਸਤਿਗੁਰੂ ਨਾਨਕ ਪਾਤਸ਼ਾਹ ਬਾਜੂ ਆਖਣ ਲੱਗਾ, ਕਹਿਣ ਲੱਗੇ, ਜੀ ਪਾਤਸ਼ਾਹ ਉਹਦੇ ਬੜੇ ਮਿੱਠੇ ਸਨ। ਮਰਦਾਨਾ ਪਲ ਦੀ ਪਲ ਘੜੀ ਦੀ ਖੜੀ ਇਹ ਗੱਲ ਸਮਝ ਨਾ ਸਕਿਆ ਕਿ ਉਹ ਫਲ ਨਹੀਂ ਸਨ ਮਿੱਠੇ, ਬਲਕਿ ਗੁਰੂ ਨਾਨਕ ਦੀ ਦ੍ਰਿਸ਼ਟੀ ਮਿੱਠੀ ਸੀ ਜਿਸ ਪਾਸੇ ਹੋ ਗਈ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੀ ਤਸੀਰ ਬਦਲੀ ਕਰ ਦਿੱਤੀ ਤੇ ਪਲ ਅੰਦਰ ਹੀ ਸਮਝ ਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨ ਕਮਲਾਂ ਤੇ ਡਿੱਗ ਪਿਆ ਤੇ ਆਖਣ ਲੱਗਾ, ਕਹਿਣ ਲੱਗਾ, ਜੀ ਗਰੀਬਨਵਾਜ ਪਾਤਸ਼ਾਹ ਜੀ ਮੇਰੇ ਕੋਲ ਭੁੱਲ ਹੋਈ, ਮੈਂ ਸਮਝ ਨਾ ਸਕਿਆ। ਤੇ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਦੀ ਉਸਤ ਦੇ ਅੰਦਰ ਪਵਿੱਤਰ ਬਚਨ ਉਚਾਰਨ ਕੀਤੇ, ਭੱਟਾ ਨੇ ਆਖਣ ਲੱਗੇ, ਕਹਿਣ ਲੱਗੇ, ਅਮੈ ਦਿਸ਼ਟ ਸ਼ੁਭ ਕਰੇ ਖਰੇ ਅਗ ਪਾਪ ਸਗਰ ਮਲ। ਇਹ ਗਰੀਬਨਵਾਜ ਪਾਤਸ਼ਾਹ ਜੀ ਤੁਹਾਡੀ ਅੰਮ੍ਰਿਤ ਦ੍ਰਿਸ਼ਟੀ ਹੈ, ਜਿਸ ਪਾਸੇ ਵੀ ਹੋ ਜਾਂਦੀ ਹੈ ਇਹ ਅੰਮ੍ਰਿਤ ਦ੍ਰਿਸ਼ਟੀ ਸਾਰਿਆਂ ਦੇ ਪਾਪ ਨਾਸ਼ ਕਰ ਦਿੰਦੀ ਹੈ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰ ਦਿੰਦੀ ਹੈ, ਸੁੱਖਾਂ ਦਾ ਪ੍ਰਵੇਸ਼ ਹੋ ਜਾਂਦਾ ਹੈ। ਤੇ ਗਰੀਬਨਵਾਜ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਤੀ ਇੱਕ ਬੜਾ ਸੁੰਦਰ ਕਮਾਲ ਬਚਨ ਉਚਾਰਨ ਕੀਤਾ, ਕਹਿਣ ਲੱਗੇ, ਗਰੀਬਨਵਾਜ ਪਾਤਸ਼ਾਹ ਜੀ, ਜੇ ਇੱਕ ਨਿਮਕ ਵਾਰ ਤੁਹਾਡੀ ਦ੍ਰਿਸ਼ਟੀ ਮੈਨੂੰ ਪ੍ਰਾਪਤ ਨਾ ਹੁੰਦੀ ਤੇ ਮੈਂ ਇੱਕ ਰੱਤੀਓਂ ਵੀ ਹੌਲਾ ਸੀ। ਸੂਈਆਂ ਦੇ ਅੰਦਰ ਸਤਿਗੁਰੂ ਗੁਰੂ ਗਰੀਬਨਵਾਜ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਖਣ ਲੱਗੇ, ਸਰਾਬਕ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਯੋਗ ਕਰ ਦੀ ਕੇ। ਤੇ ਇਸੇ ਪੰਕਤੀਆਂ ਦੇ ਅਖੀਰ ਅੰਦਰ ਜਾ ਕੇ ਸੋਈ ਦੇ ਅੰਦਰ ਕਹਿਣ ਲੱਗੇ ਗਰੀਬਨਵਾਜ ਪਾਤਸ਼ਾਹ ਜੀ, ਕਹਿੰਦੇ ਨੇ ਗਰੀਬਨਵਾਜ ਸਤਿਗੁਰੂ ਅਕਾਲ ਪੁਰਖ ਪਾਤਸ਼ਾਹ ਮਹਾਰਾਜ ਜੀ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰੱਤੀ ਬਨ ਏਕ ਰੱਤੀ ਕੇ, ਜੇ ਤੁਹਾਡੀ ਮੈਨੂੰ ਇੱਕ ਰੱਤੀ ਭਰ ਕਿਰਪਾ ਪ੍ਰਾਪਤ ਨਾ ਹੁੰਦੀ ਤੇ ਮੈਂ ਗਰੀਬਨਵਾਜ ਪਾਤਸ਼ਾਹ ਜੀ ਇੱਕ ਰੱਤੀ ਤੋਂ ਵੀ ਹਲਕਾ ਸਾਂ। ਇਸ ਕਰਕੇ ਅਸੀਂ ਜਦੋਂ ਵੀ ਪਰਮੇਸ਼ਰ ਕੋਲੋਂ ਅਕਾਲ ਪੁਰਖ ਵਾਹਿਗੁਰੂ ਕੋਲੋਂ ਮੰਗਣੀ ਹੈ ਕਿਰਪਾ ਦ੍ਰਿਸ਼ਟੀ, ਤੇ ਅੱਜ ਅਸੀਂ ਜੇ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨਾ ਚਾਹੀਏ ਅਸੀਂ ਕਿਵੇਂ ਪ੍ਰਾਪਤ ਕਰੀਏ, ਇਹ ਮਸਲਾ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਾਹਮਣੇ ਜੋ ਹੈ ਇਸ ਨੂੰ ਹੱਲ ਕੀਤਾ। ਕਹਿਣ ਲੱਗੇ, ਗੁਰੂ ਕੇ ਪਿਆਰਾ ਸਿੱਖਾ, ਤੂੰ ਵੀ ਚਾਹੁੰਦਾ ਹੈ ਕਿਰਪਾ ਦ੍ਰਿਸ਼ਟੀ ਤੇ ਆ ਮੈਂ ਤੈਨੂੰ ਦੱਸਾਂ ਤੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ। ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੈ, ਕਹਿੰਦੇ ਇਹ ਅੰਮ੍ਰਿਤ ਰੂਪੀ ਕੀਰਤਨ ਦਾ ਰਸ ਜੇ ਤੂੰ ਪ੍ਰਾਪਤ ਕਰੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਦੋਵੇਂ ਸ਼ਰਤ ਬਰਾਬਰ ਰੱਖ ਦਿੱਤੀ ਸਾਡੇ ਸੁਣਨ ਵਾਲਿਆਂ ਲਈ, ਕਰਨ ਵਾਲਿਆਂ ਲਈ ਵੀ। ਕਹਿੰਦੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਜਿਤ ਲਾਏ, ਕਹ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਆਓ ਅਸੀਂ ਵੀ ਇਸ ਕਿਰਪਾ ਦ੍ਰਿਸ਼ਟੀ ਨੂੰ ਪ੍ਰਾਪਤ ਕਰਨ ਲਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਕਰਦੇ ਹੋਏ ਤੇ ਉਸ ਦੀ ਕਿਰਪਾ ਦ੍ਰਿਸ਼ਟੀ ਨੂੰ ਪ੍ਰਾਪਤ

ਕੇ ਲਿਖਣਾ ਪਿਆ ਤੈਨੂੰ ਬਹਾ ਲਿਆ ਉੱਥੇ ਸੱਜੋ ਲਿਆ ਥਾਂ ਨਾ ਪਾਣੀ ਕੂੜਾ ਰੂਕਾ ਲਿਆ ਤੇਰੇ ਨਾਗਰ ਤੇ ਸੇਜਣ

0: ਤੈਵ ਜਗਨ ਕਟੇ ਬੇਕਾਰ ਪੈ ਵਿੱਚ ਅੱਧੀ ਰੱਬੀ ਪਾਰ ਪੈ ਤੈਵ ਜਾਇ ਤਮਨ ਪਾਰ ਪੈ ਵਿੱਚ ਇੰਦ ਕ੍ਰਿਸ਼ਰ ਪਾਰ ਪੈ ਵਿੱਚ ਰਾਜਾ ਤਮਨ ਦਵਾਰ ਪੈ ਵਿੱਚ ਸੂਰ ਪੈ ਵਿੱਚ ਅੰਤ ਕੋ ਕਰੋੜ ਕਲਪਨਾ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆ ਡਾਣਿਆ ਤਾਰ
1: ਪੈ ਵਿੱਚ ਜੋਤ ਮਹਾਂਵਲ ਸੂਰ ਪੈ ਵਿੱਚ ਆਵੇ ਜਾਵੇ ਪੂ ਸਕਲੇ ਆਪਾਂ ਲਿਖਿਆ ਸਕਲੇ ਨਾਨਕ ਪਾਵਨ ਕਾਰ ਸੱਚੇ ਨਾਨਕ ਪਾਵਨ ਕਾਰ ਹੋਰ ਕਿਤੇ ਰਾਰ ਵਾਲ ਕਿਤੇ ਕਣ ਕਹਾਣੀਆਂ ਕਿਤੇ ਵੇਦ ਵਿਚਾਰ ਕਿਤੇ ਨੱਚੇ ਮੰਗ

ਭਾਈ ਨਾਨਕਾ ਸੇਤਨ ਹੋਵੇ ਸ਼ਾਹ ਗਿਆਨਕ ਜੁਮੀਏ ਕਥਨਾ ਕਿਹੜਾ ਸੰਗਮ ਨਿਤ ਭਾਈ ਹੋ ਰਹੀ ਹਕਮਤ ਹੁਕਮ ਕੁਵਰ ਧਨ ਤੇਰੀ ਸਤਿਗੁਰੂ ਪਾਇ ਜੀ ਮੋਤ ਜਨ ਪ੍ਰਮਿਆ ਤਾਂ ਸਤਿਗੁਰੂ ਸਭ

0: வாஞ்சலன் சின்குர் பாடலான் பேசுதி உடு ராமச்சாட்டே பாடே தால் ஆப் சாடே தத்தினால் கவன் கோபிய கவன் கான் கவன் சீதா ராஜிதாம்
1: ਇੰਨੀ ਰੰਜਨਾ ਮੰਚਾਓ ਸਿੱਖੀ ਸਿੱਖਿਆ ਗੁਰੂ ਵਿਚਾਰ ਨਦੀ ਕਮਲ ਗਾਇ ਪਾਰ ਕੁਲ ਤਖ ਚੱਕ ਚੱਕ ਥਲ ਬਰੋਲ ਬਹੁਤ ਅਨੰਤ ਲਾਟੂ ਮਾਦਾਨ ਅਨਗਾ ਪੰਕਤੀ ਪਾਉਂਦੇ ਲੈ ਅਨਸਾ ਵਿਚਾਰ ਪਾਈ ਜਨ ਸਿਨਾਨ ਪਾਉਂਦੇ ਗੰਤ ਅਨੰਤ ਬੰਦਨ ਬੰਦ ਵਾਇਸ ਹੋਏ ਪਈ ਇਹ ਕਿਤਨ ਚੱਕ ਦੋ ਨੱਚੇ ਨੱਚੇ ਲੈ ਦੋ ਉੱਡਣਾ ਜਾਇ ਸਦਨ ਹੋ ਨੱਚਣ ਕੁੱਦਣ ਮਨ ਕਾ ਚਾਉਣਾ ਨਿੱਕ ਜਨਮ

0: ਪਹਿਲਾਂ ਮੁਸਲਮਾਨਾਂ ਸਿਰਫ ਸਰੇਗਤ ਪੜ ਪੜ ਕਰੇ ਵਿਚਾਰ ਬੰਦੇ ਸਿਰੇ ਪਵੇ ਵਿੱਚ ਬੰਦੀ ਵੇਖਣ ਕੌਦੀ ਦਾਰ ਹਿੰਦੂ ਸਲਾ ਇਸਲਾਮ ਦੱਸੂ ਅਪਾਰ ਕੀਰਤ ਨਾਰਾਇਣ ਦਾ ਪੂਜਾ ਕਰੇ ਬਸ ਬੋਕਾਰ ਯੁਗ ਸੰਧਿਆ ਬੰਦੀ ਤਿਲਕ ਨਾਮ ਕਰਤਾਰ ਸੁਖ ਮੁੱਠ ਨਾਮ ਨੇ ਨਿਕਾਇਆ ਕਾਰ ਜਦੀ ਅਮਲ ਦੇ ਲੋਕ ਬੁਝੇ
1: ਜਿਹੜੇ ਕੇ ਵਿਚਾਰ ਦਿੱਤੇ ਮੰਗਾ ਸਤਾ ਗੁਣਾ।

0: ਹੋਮਚ ਆਇਆ ਹੋਮਚ ਗਿਆ ਹੋਮ ਜਮਿਆ ਹੋਮਚ ਮੂਆ ਹੋਮ ਦਿੱਤਾ ਹੋਮ ਚ ਲਿਆ ਹੋਮ ਚ ਖਟਿਆ ਹੋਮ ਚ ਗਿਆ ਹੋਮ ਚਲ ਕੁੜਿਆ ਹੋਮ ਚ ਪਾਪ ਮਚਾਰ ਹੋਮ ਚ ਤੇਰੇ ਫਿਰ ਉਤਾਰ ਹੋਮ ਜਿਸ ਹੋਮ ਚ ਰੋ ਗਏ ਹੋਮ ਚ ਫਰੀ ਗਏ ਹੋਮ ਚ ਤੂ ਗਏ
1: ਹੋਮ ਤੂੰ ਕੌਮ ਸਿਆਣਾ ਸਾਰ ਨਸਾਣਾ ਹੋਮ ਚ ਮਾਇਆ ਮਚਾਇਆ ਹੋਮ ਇੱਕ ਜਿੰਦ ਪਾਇਆ।

ਹੋ ਮੈਂ ਜਾਤੇ ਹੋ ਮੈਂ ਕਰੂੰ ਕਮਾਏ ਹੋ ਮੈਂ ਬੰਦਾ ਸਿਰ ਵਰਜੋਂ ਨਹੀਂ ਪਾਏ ਹੋ ਮੈਂ ਕਿਤੋਂ ਪਜਾਏ ਕਿਸਨ ਮੈਂ ਜਾਏ ਹੋ ਮੈਂ ਹੁਕਮ ਹੈ ਭਈਏ ਕਿਸ ਤਰ੍ਹਾਂ ਆਏ ਹੋ ਮੈਂ ਦਿਲ ਰੋਗ ਹੈ ਦਾਰੂ ਪੀ ਸਮਾ ਕਿਰਪਾ ਕਰ ਜਾ ਆਪਣੇ ਤੇ ਗੁਰ ਕਾ

ਮਹਲਾ ਪਹਿਲਾ ਲਖ ਲਿਖੀਆਂ ਚੰਗੀਆਂ ਜਾਂ ਲਖਮਣਾ ਪ੍ਰਵਾਨ ਲਖ ਪੂਰਤੀ ਥਾਂ ਲਖ ਸੂਰਤ ਸੰਗਰਾਮ ਰਣ ਮੈਂ ਚੁੱਕੇ ਪ੍ਰਾਂ ਲਖ ਸੁਤੀ ਲਖ ਜਾਨ ਤੈਨ ਪੜੀਏ ਪਾਠ ਪ੍ਰਾਂ ਜਿਨ ਕਰਕੇ ਕਰਨਾ ਕੀਆ ਲਿਖਿਆ ਵੰਡਾਉਣ ਨਾਂਕ ਮਤ ਮਿਥਿਆ ਕਰਮ ਸੱਚਾ ਨੀ ਜਾਣ ਜਿਨ ਸੱਚੋ ਸੱਚ ਵਰਤਾਇਆ ਸੱਚ ਕਮਾਇਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ।

Tat ja, go ma re tu dani.

ਸਿੱਧਾ ਕਾਮ ਨੇਮ ਸਤ ਪੁੱਛੀਏ ਵੇਖਣ ਵਿਚਾਰ ਅੰਦੀ ਜਾਨ ਬੋਣੀ ਪਾਏ ਪਰੇ ਮਤਾ।

0: ਗੱਜੂ ਗਲਾ ਸਤਨਾਮ ਸਵਾਰੀ ਪੌੜੀ
1: ਪੜਿਆ
0: ਹੋਵੇ ਗੁਨਾਹਗਾਰ ਤੋਂ ਉਮੀ ਸਾਧਨਾ ਮਾਰ ਕੇ ਜੀ ਹਾਂ ਕਾਲੇ ਕਾਲਨਾ ਤੇ ਵੀ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਦਾਂ ਗੱਲਿਆ ਹਾਰ ਗਏ ਪੜਿਆ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੂੰਹ ਥੱਲੇ ਅੱਗੇ ਮਾਰ ਗਏ ਆਪ ਸਤਨਾਮ ਸ੍ਰੀ ਵਾਹਿਗੁਰੂ।

ਅੰਗ ਮੇਰ ਸਰੀਰ ਕਾ ਇਹ ਕਿਹੜਾ ਸਿੱਖ ਦਵਾ ਜੁਗਤ ਫੇਰ ਬਣਾਈਏ ਗਿਆਨੀ ਬੁੱਧ ਦਾ ਸਤਿਗੁਰ ਸਿੰਧੂ ਕਾ ਧਰਮ ਗਿਤਵਾ ਉੱਤੇ ਤੇਰਾ ਜਿੱਤ ਕਾ ਜੋਰ ਗਿਤਵਾ ਦੁਆਪਰ ਤਪੇ ਕਾ ਸਤ ਗਿਤਵਾ ਕਲਯੁਗ ਸੰਕਾ ਮੂਲ ਗਿਤਵਾ ਸ਼ਾਮ ਕੇ ਸੰਭ ਸੋਮੀ ਸਤਨਾ ਸਾਚ ਰਹੇ।

ਤੋ ਭਗਤ ਕਨੀ ਸਿਧਾਇ ਤੋ ਨਾਨਕ ਮੁਖਨ ਤਨ ਪਾਇ ਗੁਣ ਕਿਤ ਮਿਲੀ ਏ ਕਸਮ ਸਮਾਜ ਜਨ ਤੇ ਜਨ ਲੈ ਲਈ ਆਈ ਤੇਰੀ ਜਗਤ ਤੇ ਹਲਿਆ ਕਤੂ ਜੁਗ ਲਗੇ ਦੁੱਖ ਸੇ ਬਣ ਜਾ।

ਕੌੜੀ ਕੱਪੜ ਨੂੰ ਹਿਸਾਬ ਨਾਲ ਛੱਡਣ ਦੇ ਅੰਦਰ ਜਾਵਣਾ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਪਾਮ ਦੇ ਰਾ ਪੀੜੇ ਅੱਗੇ ਜਾਵਣਾ। ਨੰਗਾ ਦੋਸਤ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਪਰ ਔਗੁਣ ਪਛੁਤਾਵਣਾ। ਅਕਸਤਨਾਮ ਸ੍ਰੀ ਵਾਹਿਗੁਰੂ।

ਨਾਨਕ ਕਰਨਾ ਤੁੱਤੇ ਜੇ ਤੱਕ ਹੋਵੇ ਜੋਰ ਨਾਏ ਮਨੀਏ ਪਤੂ ਪਚਾ ਸਾਲ ਆਏ ਸਕੂ ਨਰਗਿੰਦਰ ਪਾਈ ਜੇ ਤਕਣਾ ਦੂਸ ਪੂਰ ਟਗਨੇ ਦੀ ਟਗਨੇ ਨਾਰੀ ਪਰ ਕੇ ਤੁਕੂ ਪੇਵੇਂ ਦਾੜ ਟਗਨੇ ਪਈ ਟਗਨੇ ਦੀ ਟਗਨੇ ਜੇ ਮੈਂ ਟਗਨੇ ਜੇ ਮੈਂ ਟਗਾ ਤੇ ਵੱਤੇ ਵਰਤਾ ਕੇ ਉਹਦਾ ਕੱਤੀ ਲੈ ਪਾੜ ਕਰੇ ਬਿਆ ਕਟਕਾ ਲੈ ਤੇ ਚਰਾਸ ਨੂੰ ਵੇਖੋ ਲੁਕਾਏ ਬਣਾ ਤਨ ਅੰਦਾ ਨਾ ਉਸਨਾਂ ਕੋੜ ਸਾਹਿਬ ਹੋਏ ਜਾਲ ਕਿਰਪਾ ਕਰਤੇ ਸਾਹਿਕਾਰ ਕਰਾਏ ਸੀ ਸੋ ਸਿੱਖ ਸਿਰਾ ਕਰੇ ਜਿਸ ਨੂੰ ਬਣਾਏ ਸੀ ਹੁਕਮ ਨਹੀਂ ਹੋਵੇ ਪ੍ਰਵਾਨ ਤੱਕ ਮੈਂ ਕਾਮਲ ਪਾਏ ਸੀ ਮੈਂ ਭਾਵੇਂ ਕਿਉਂ ਕਰੇ ਮੰਤਰੀ ਜੈ ਸੋ ਫਲ ਪਾਏ ਸੀ ਤਾਂ ਦਰਗਾਹ ਪੈਦਾ ਜਾਏ ਕੋਈ ਦਾਗ ਦਾਗ ਜੀ ਨਾ ਜੀ ਭੇਜ ਦੀ

0: ਗੋਤ ਲੱਕੜੀਆਂ ਦੇ ਕੀੜਾ ਹੋਏ ਜਿੱਥੇ ਦਾਣੇ ਅਣਕੇ ਜੀਆਂ ਬਾਈ ਨੂੰ ਪਹਿਲਾਂ ਪਾਣੀ ਹੋਏ ਦਰਿਆ ਸਭ ਕੁਝ
1: ਨਾਨਕ ਗਿਆਨ ਅਧਾਰਿਤ

0: ਛੁੱਟੇ ਕੇ ਖੁਦ ਪੂਜਾ ਪਿੰਡ ਹੋ ਜਾਏ ਚੌਕ ਜੇਵਾ ਲਗਾ ਬਣ ਕਰੂ ਉੱਥੇ ਜਾਈ ਸੱਜਿਆ ਕਿਸੇ ਲਗਾ ਦੋ ਅੰਦੇ ਤਾਂ ਪਾਣੀ ਦੇਵਤਾ ਸੰਤ ਦੇਵਤਾ ਲੂ ਪੰਜਵਾਂ ਪਾਇਆ ਕ੍ਰਿਤ ਤਾਂ ਹੋ ਆਪਾਰ
1: ਪਾਪੀ ਸੁਤਨ ਕੱਢਿਆ ਤੁੱਕਾ ਪਾਇਆ ਤੇਤੀ ਨਾਨੋ ਤੇ ਬਿਰਨਾ ਮੇਰਾ ਸਖਾ ਨਾਨਕੇ ਵਜਾਣੀਏ ਤੁੱਕਾ ਪਾ
0: ਪੰਡ ਜਬੀਏ ਪੰਡ ਲਿਮੀਏ ਪੰਡ ਮੰਗਲ ਰਿਆ ਪੰਡੋ ਮੈਂ ਦੋਸ਼ ਕੀ ਪੰਡੋ ਚੱਲੇ ਰਾ ਪੰਡ ਮੁਆ ਪੰਡ ਪਲ ਗਏ ਪੰਡ ਹੋ ਬੰਦਾ ਬੰਦਾ ਅਸੀਏ ਜਿੱਦ ਮੇਰਾ ਜਾਣ ਪੰਡੋ।

ਜੇ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾ ਰਾਣਾ ਨਾ ਆਇਆ ਜੁਗਤ ਕਾਇਦਕਾਰ ਵੰਡੀਏ ਮਨ ਦਾ ਕਿਸੇ ਨਾ ਆਖੇ ਪੜਖ ਰਹੇ ਹੋ ਬੁਝੀਏ ਮੂਰਖੀ ਨਾਲ ਲੱਗੀਏ।

0: ਨਹੀਂ ਕਰਨਾ ਕਿ ਕਲਾਤੇ ਹੀ ਤੇ ਦਾਰੀਏ ਦੇਖੇ ਕੀਤਾ ਆਪਣਾ ਤਾਂ ਕੱਚੀ ਪੱਕੀ ਸਾਰੀਏ ਜੋ ਆਜ ਤੱਕ ਸਭ ਕੋਈ ਆਈ ਵਾਰੀ ਜਿਸਕੇ ਜਿਸਾਨ ਹੈ ਗੁਸਾਬ ਨੂੰ ਸਾਰੀਏ ਆਪਣਾ ਤੇ ਆਪਣਾ
1: ਆਪੇ ਹੀ ਕਾ ਸਵਾਰ।

ਸ੍ਰੀ ਨਾਮ ਧੰਨ ਪੰਜਾਬੀ ਹਰ ਕਾਦੇ ਪਾਰਾਵਾਰ ਆਪਦਾ ਸਾਥੀ ਖਿਲਾਫ ਕਿਰਾਏ ਮਾਰ ਇੱਕ ਨਾਮ ਗਲੀ ਜ਼ੰਜੀਰੀਆਂ ਤੁਰੀ ਚੜੇ ਵਿਸਤਾਰ ਆਪ ਕਿਰਾਏ ਕਰਿਆ ਆਪ ਕੈਸ਼ੋਂ ਕਰਿਤ ਪਾਰ ਨਾਨਕ ਕਰਨਾ ਜਿੰਦਗੀ ਆ ਫਿਰ ਤੁਸੀਂ ਕਰਨੀ ਸਾਰ ਅਕਸਤ ਨਾਮ ਸ੍ਰੀ ਵਾਹਿਗੁਰੂ।

ਬੜੀਆਂ ਬੜੀਆਂ ਕਹਿਣਾ ਕਹਿਣਾ ਜਾਵੇ ਸ਼ੋਕਰਤਾ ਕਾਦਰ ਕਰੀਮ ਦੇ ਜੀਆਂ ਰਿਖਸਾਂ ਬਾਏ ਸਾਈ ਕਾਰ ਕਮਾਵਣੇ ਗੁਰ ਛੋਟੇ ਤਿੰਨਾ ਪਾਏ ਨਾਨਕੇ ਕੀ ਵਾਰੀ ਹੁਰ ਦੂਜੀ ਨਾ ਹੀ ਜਾਏ ਸੋ ਕਰੇ ਦੁੱਧ ਸਿਰ ਜਾਏ ਸ਼ੁੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਦੁਆਲਮ ਆਪ ਜੀ ਦਰ ਕੋਲ ਸਾਹਿਬ ਬਿਲਕੁਲ

0: Gobind Singh Ji, together to celebrate Vaisakhi. And out of gratitude, remind ourselves of the joy and the inspiration and the love and the hope and the projection and the prayer that we've been blessed to live in this lifestyle through the role model of Guru Gobind Singh. So it's not only that we're celebrating what actually happened on Vaisakhi Day, but the spirit behind what Guru Gobind Singh meant and what he felt throughout his life. The first Shabad that we're going to sing is Hum Ehekaj Jagat Moe Aay Tarum Hed Gurudev Kutai. It's Guru Gobind Singh telling his own story and speaking to us plainly about what he came to this earth to do. So please sing along or sit up straight, close your eyes, meditate, and allow the words of your Guru, of our Guru, to penetrate into your heart so that you leave here feeling like Guru Gobind Singh felt.
1: Main bas ek gal kehni chahunda haan ki tusi apna bilkul jidda si hun yog jidda karna sikhya hoya ਜੇ ਮਨ ਇਹ ਵਿਦ ਜੋਗ ਕਮਾਓ ਪਰ ਇੱਕ ਗੱਲ ਹੈ ਪਹਿਲਾਂ ਆਪਣਾ ਮਨ ਨੂੰ ਬਿਲਕੁਲ ਸ਼ਾਂਤ ਕਰੋ ਬਿਲਕੁਲ ਹਿਲਣਾ ਨਹੀਂ ਦੇਣਾ ਕੋਈ ਗੱਲ ਨਹੀਂ ਸੁਣਨਾ ਮਨ ਤੋਂ ਬਸ ਆਪਣਾ ਅੱਖਾਂ ਬੰਦ ਕੇ ਦੋਨੋਂ ਕੰਨਾਂ ਨਾਲ ਸੁਣਨਾ ਬਿਲਕੁਲ ਆਸਨ ਪੂਰਾ ਪੱਕਾ ਵਿੱਚ ਬੈਠ ਜਾਓ ਪੂਰਾ ਪੱਕਾ ਆਸਨ ਵਿੱਚ ਬੈਠੋ ਜਿੱਦਾਂ ਆਪਣਾ ਗੁਰੂ ਸਾਹਿਬਾਂ ਮਹਾਰਾਜ ਬੈਠਦੇ ਆ ਭਾਵੇਂ ਤੁਸੀਂ ਹੁਣ ਆਪਣਾ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਦਾਂ ਹੁਣ ਬੈਠੇ ਹਾਂ ਹਿਲਦੇ ਨਹੀਂ ਤੁਸੀਂ ਅਸੀਂ ਸਾਰੇ ਜਾਣੇ ਇਕੱਠੇ ਉੱਦਾਂ ਹੀ ਬਣਨਾ ਇੱਕ ਪੁਰਾਤਨ ਪਰੰਪਰਾ ਹੈਗੇ ਆ ਸਾਰੇ ਵਿੱਦਿਆ ਜੋ ਇੰਡੀਆ 'ਚ ਚੱਲਦਾ ਉਹ ਗੁਰੂ ਸ਼ੀਸ਼ਾ ਪਰੰਪਰਾ ਨਾਲ ਚੱਲਦਾ ਹੈ ਸ਼ਾਇਦ ਤੁਸੀਂ ਇਸ ਪਰੰਪਰਾ ਦਾ ਨਾਮ ਸੁਣਿਆ ਹੋਇਆ ਪਰ ਮੈਂ ਇੱਕ ਗੱਲ ਦੱਸਣਾ ਸ਼ਿਸ਼ ਦਾ ਮਤਲਬ ਕੀ ਹੈ ਗੁਰੂ ਅਤੇ ਸ਼ਿਸ਼ ਸ਼ਿਸ਼ ਹੁੰਦਾ ਸ਼ਿਸ਼ਾ ਗੁਰੂ ਦੇ ਰਿਫਲੈਕਸ਼ਨ ਗੁਰੂ ਦੀ ਐਗਜੈਕਟ ਰਿਫਲੈਕਸ਼ਨ ਅਗਰ ਅਸੀਂ ਇਹੀ ਗੱਲ ਮੰਨਦੇ ਹਾਂ ਫਿਰ ਅਸੀਂ ਆਪਣਾ ਗੁਰੂ ਦੇ ਵਰਗਾ ਬਣਨਾ ਸਾਰੇ ਜਾਣੇ ਸਾਰੇ ਸੰਗਤ ਇਕੱਠੇ ਆਪਾਂ ਅੱਖਾਂ ਬੰਦ ਕਰਕੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਗੁਰੂ ਗੋਬਿੰਦ ਸਿੰਘ ਵਰਗਾ ਬਣਨਾ
0: ਫਿਰ ਅਸੀਂ ਸਾਡੇ ਨਾਲ ਇਕੱਠੇ ਬੁਲਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਪ੍ਰੇਮ ਪਿਆਰ ਨਾਲ ਦੇਖ ਲੈਂਗੇ ਕਿਰਪਾ ਹੋਏਗਾ ਕਿ ਨਹੀਂ ਇਟਸ ਅਪ ਟੂ ਅਸ ਟੁਗੈਦਰ
1: ਆਪ ਜਪਾਏ ਜਪੇ ਸੋ ਨਾਮ ਗੁਰੂ ਗੋਬਿੰਦ ਸਿੰਘ ਜ਼ਰੂਰ ਮਿਹਰ ਕਰਨਗੇ ਜ਼ਰੂਰ ਕਿਉਂ ਨਹੀਂ ਅਗਰ ਇੰਨੇ ਪਿਆਰੇ ਸਿੱਖ ਉਹਨੂੰ ਇੰਨਾ ਜ਼ਬਰਦਸਤੀ ਨਾਲ ਬੁਲਾਉਂਦੇ ਹੈ ਨਹੀਂ ਮੰਨਣਗੇ ਜ਼ਰੂਰ

चरण कमल गुर के जप हर जप हो जीवा, चरण कमल गुर के जप।

नकबरिया जय प्रसाद ए पौजल तरिया चंदा निक पैसलिया।

ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਲਕਾ ਪਾਰ ਕਛੁ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ।

दुनिया थोड़े बंदा पानी थोड़ा खाया।

ਸਤਿ ਸ਼੍ਰੀ ਅਕਾਲ ਜੀ।

ਕਾਚੀ ਦੇਹ ਮੋਹ ਫੁਨ ਬਾਂਧੀ ਸੱਠ ਕਠੋਰ ਕੁਚੀਲ ਕੋ ਗਿਆਨੀ ਕਾਚੀ ਦੇਹ ਮੋਹ ਫੁਨ ਬਾਂਧੀ ਸੱਠ ਕਠੋਰ ਕੁਚੀਲ ਕੋ ਗਿਆਨੀ ਤਾਵਤ ਭਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਬੜੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਇਹ ਮਿੱਠੀ ਜੀ ਮਾਂ ਹਿਤਾਨੀ ਬਲਬੰਸ਼ ਛਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਹੋ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਬਿਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਵੈ ਵਿਧ ਕੁਲਹਿ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਯੋ ਕਤ ਧੋ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋ ਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਾਓ ਸਿੱਖਿਆ ਸੰਤ ਨਾਮ ਪਾ

Nerameo, Thomas.

ਸੋਪੁਰ ਸੰਨਤਿਉ ਸਤ ਸੰਗਤ ਤੇ ਪਿਆਰਾ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸੱਚ ਸਮਾ ਦੀਵਾਨ ਸੱਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸਚਿਤ ਪਾਵਸ ਕਰਿਓ ਸੱਚ ਸ੍ਰੀ ਜੀਓ ਸੰਸਾਰ ਆਪ

ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਸਦਾ ਸਲਾਮਤ ਕਹਿ ਨਾ ਸਕੇ ਕੋ ਤੂੰ ਕਦ ਕਾ ਬ੍ਰਹਮਾ ਵਿਸ਼ਣ ਸਿਰੇ ਤੈ ਅਗਨਤ ਤਿਨ ਕੋ ਮੋਹ ਪਿਆ ਮਨ ਮਦਕਾ ਚੌਰਾਸੀ ਲੱਖ ਜੂਨੇ ਉਪਾਈ ਰਿਜਕ ਦੀਆ ਰਿਜਕ

छोरी ना छूटा ऐसी माधव खींचतनी।

ਸਭ ਤੋਂ ਪਹਿਲਾਂ ਤੁਸੀਂ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਆਪ ਸਰਵਨ ਕਰ ਰਹੇ ਹੋ ਰਾਧਾ ਸਪੀਕਰ ਬੜਾ ਅੱਛਾ ਉਪਰਾਲਾ ਕੀਤਾ ਗਿਆ ਹੈ ਅੱਜ ਸਾਡੇ ਵਿੱਚ ਬਹੁਤ ਵਿਦਵਾਨ ਜਿੱਥੇ ਮੌਜੂਦ ਹਨ ਦਾਸ ਇਤਨਾ ਚੀਜ਼ ਆਪ ਜੀ ਨੂੰ ਆਪਣੇ ਕੁਛ ਹੀ ਬੁੱਧੀ ਅਨੁਸਾਰ ਕੀਰਤਨ ਰਾਹੀਂ ਹਾਜ਼ਰ ਲਵਾਏਗਾ ਸੰਗਤ ਵਿੱਚ ਵਿਰਾਜਮਾਨ ਹਨ ਪੰਥ ਦੇ ਵਿਦਵਾਨ ਕੀਰਤਨੀਏ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਸੋਹਲ ਆਪਣੇ ਜੋਸ਼ ਹੋਰ ਬੇਅੰਤ ਹਾਜ਼ਰ ਹਨ ਬੜਾ ਅੱਛਾ ਕੀਰਤਨ ਹੋ ਰਿਹਾ ਸੀ ਕੋਸ਼ਿਸ਼ ਕਰੇਗਾ ਕਿ ਅੱਜ ਦਾ ਉਹੀ ਆਨੰਦ ਬਣਾਈ ਰੱਖੇ ਮੈਂ ਹਾਜ਼ਰੀ ਲਵਾਉਂਦਾ ਹਾਂ ਆਗਿਆ ਦਿਓ ਕਿ ਦਾਸ

ਬਚਣ ਤਾਲ ਮਰਦੰਗ।

ਫਿਰ ਸਦੀ ਹੋ ਦਿਨ ਸੱਜਿਆ ਆਦ ਜੁਗਾਦ ਸਹਾਇ ਮਤ ਗੁਰਮਤ ਹਰ

ਮਾਈਆਂ ਵੱਲੋਂ ਆਵਾਜ਼ ਘੱਟ ਹੈ। ਇਹ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ। ਪਹਿਲਾਂ ਥੋੜਾ ਜਿਹਾ ਰੌਲਾ ਸੀ, ਪਰ ਹੁਣ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਕਿਰਪਾ ਕੀਤੀ ਹੈ ਮੇਰੇ ਉੱਤੇ, ਜਾਂ ਉਹਨਾਂ ਨੇ ਆਪਣੇ ਆਪ ਤੇ ਕਿਰਪਾ ਕੀਤੀ। ਇਹ ਕਿਰਪਾ ਹੀ ਹੈ ਨਾ, ਕਾਰੋਬਾਰ ਛੱਡ ਕੇ ਦੁਨਿਆਵੀ ਵਿਹਾਰਾਂ ਨੂੰ ਸੰਕੋਚ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਂ ਨਾਲ ਲੈ ਕੇ ਤੇ ਇੱਥੇ ਆਏ, ਤੇ ਜੇ ਇੱਥੇ ਆ ਕੇ ਰੌਲਾ ਹੀ ਪਾਉਣਾ, ਇਹੀ ਗੱਲਾਂ ਕਰਨੀਆਂ ਵੀ ਭੈਣੇ ਕੱਪੜਾ ਕਿੱਥੋਂ ਲਿਆ, ਕਿੱਥੋਂ ਸਿਲਾਇਆ, ਤਾਂ ਪੂਰਨ ਲਾਭ ਨਹੀਂ। ਉਹਨਾਂ ਨੇ ਕਿਰਪਾ ਕੀਤੀ ਹੈ, ਸਾਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਚੁੱਪ ਹੋ ਗਈਆਂ ਹਨ, ਪਰ ਸ਼ਾਇਦ ਮਾਈਆਂ ਨੇ ਸਮਝਿਆ ਵੀ ਜਿੱਥੇ ਦੁਨਿਆਵੀ ਗੱਲ ਨਹੀਂ ਕਰਨੀ ਉੱਥੇ ਸ਼ਬਦ ਦੀ ਧਾਰਨਾ ਨਹੀਂ ਬੋਲਦੀ। ਨਹੀਂ ਮਾਤਾ ਜੀ, ਉਹ ਤਾਂ ਬੋਲਦੀ ਜਿਉਂ ਜਿਉਂ ਮਨ ਸ਼ਬਦ ਨਾਲ ਜੁੜੇਗਾ, ਜਿਉਂ ਜਿਉਂ ਰਸਨਾ ਗੁਰਬਾਣੀ ਨਾਲ ਜੁੜੇਗੀ ਤਿਉਂ ਤਾਂ ਸੁਖੀ ਹੁੰਦਾ ਜਾਏਗਾ। ਆਓ ਗੱਲ ਕੇ ਪਿਆਰ ਨਾਲ ਸਾਰੇ ਬੋਲੋ, ਪਹਿਲਾਂ ਸੇਵਕ ਪਿੱਛੇ ਸਾਰੀ ਸੰਗਤ ਮਾਈ ਹੋਈ।

ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੁਰੇ ਪਾਰ, ਜੋ ਸਰਧਾ ਕਰ ਸੇਵਦੇ ਗੁਰ ਪਾਰ ਉਤਾਰ ਮਹਾਰ। ਸੰਸਾਰ ਸਾਗਰ ਤੂੰ ਪਾਰ ਹੋਣ ਵਾਸਤੇ ਇਹ ਸਾਧਨ ਹੈ ਕਿਹੜਾ? ਇੱਕ ਵਾਰੀ ਪਿਆਰ ਨਾਲ ਫਿਰ ਮੁਖੜੇ ਪਵਿੱਤਰ ਕਰੋ, ਗੱਜ ਕੇ ਆਖੋ ਸਤਨਾਮ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਖੀ, ਉਹ ਬਿਨ ਅਮਲਾ ਤੂੰ ਖੀਵੇ ਧਿਆਨ ਦਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਤੀ, ਉਹ ਬਿਨ ਅਮਲਾ ਤੂੰ ਖੀਵੇ ਅੱਠੇ ਪਹਿਰ ਮਹਿਲ ਵਿਚ ਚਾਨਣ ਬਲਨ ਪ੍ਰੇਮ ਦੇ ਦੀ। ਜਿਹਦੇ ਘਰ ਦੀ ਵਾ ਜਗਿਆ ਵੈ ਗੁਰੂ ਨਾਨਕ ਦੇ ਪਿਆਰ ਦਾ, ਗੁਰੂ ਨਾਨਕ ਦੀ ਸੇਵਾ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਜਾਣ ਕੇ ਜਿਹੜਾ ਬਾਈ ਪੂਜ ਰਿਹਾ ਹੈ, ਪਿਆਰ ਦਾ ਦੀਵਾ ਉਹਦੇ ਘਰ ਜਗੇ। ਦੁਨੀਆਂ ਆਪੇ ਕਹਿੰਦੀ ਹੈ ਵੀ ਫਲਾਣੇ ਦੇ ਘਰ ਦੀ ਵਾ ਜਗੇ ਹੈ। ਮੁਬਾਰਕ ਹੈ ਉਸਦਾ ਜੀਵ ਜਿਸਨੇ ਦੀਵਾ ਜਗਾਇਆ, ਪਰ ਐਵੇਂ ਨਹੀਂ ਮਿਹਨਤ ਕਰ ਕਰ ਲਾਲ ਵਿਆ ਜਿਹਾ। ਸਫਲ ਤਿਨਾ ਦੇ ਜੀਵੇ ਗੁਰੂ ਨਾਨਕ ਦੇ ਘਰ ਅੰਮ੍ਰਿਤ ਵਸੇ, ਕੋਈ ਭਾਗਾ ਵਾਲਾ ਜਿਹਦੇ ਭਾਗ ਜਾਗੇ। ਤੋ ਅੱਜ ਤੁਹਾਡੇ ਭਾਗ ਜਾਗੇ ਨਾ ਪੈਰੀ ਸਾਧ, ਗੁਰੂ ਦੀ ਹਜ਼ੂਰੀ ਜੁੜ ਬੈਠੇ ਹੋ, ਗੁਰੂ ਦੀ ਯਾਦ ਜੁੜ ਕੇ ਤੇ ਆਪ ਰੱਬੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਹੋ। ਮਰਦਾਨੇ ਨੇ ਕੀਰਤਨ ਆਰੰਭ ਹੈ ਗੁਰਬਾਣੀ ਦਾ, ਜਿਮ ਜਿਮ ਬਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਨ ਸ਼ਬਦ ਵਿਚਾਰਾ, ਨਾਨਕ ਅੰਮ੍ਰਿਤ ਸਦ ਵਰਸਦਾ। ਇੱਥੇ ਹਰ ਸਮੇਂ ਅੰਮ੍ਰਿਤ ਵਰਸਦਾ, ਕਿਸੇ ਵੇਲੇ ਹੋ। ਜਿਸ ਤਰ੍ਹਾਂ ਬਾਦਸ਼ਾਹ ਕੋਲੋਂ ਹਰ ਵੇਲੇ ਦਾਤ ਮਿਲ ਜਾਂਦੀ ਹੈ ਨਾ, ਕਿਉਂਕਿ ਸਾਰੀਆਂ ਦਾਤਾਂ ਦਾ ਮਾਲਕ ਜੋ ਹੋਇਆ, ਪਰ ਉਹ ਹੈ ਬਾਦਸ਼ਾਹ ਜਿਸ ਦੀ ਹਜ਼ੂਰੀ ਚ ਤੁਸੀਂ ਜੁੜੇ ਹੋ, ਇਹ ਹੈ ਪਾਤਸ਼ਾਹ। ਬਾਦਸ਼ਾਹ ਕੌਣ ਹੁੰਦਾ? ਜਿਹਦਾ ਮਨ ਬਾਦ ਵਿਵਾਦ ਫਸਿਆ ਹੋਇਆ, ਲੜਾਈ ਝਗੜਿਆਂ ਵਿੱਚ, ਉਹ ਹੈ ਬਾਦਸ਼ਾਹ। ਤੇ ਪਾਤਸ਼ਾਹ ਕਹਿੰਦੇ ਹਨ ਪਾਤਸ਼ਾਹ ਪਾਤਨੀ ਨੂੰ, ਮਲਾ ਨੂੰ। ਤੇ ਭਾਈ ਇਹ ਸੱਚਾ ਮਲਾ ਹੈ, ਆਪਣੀਆਂ ਮਿਹਰਾਂ ਦੀ ਬੇੜੀ ਚ ਬਿਠਾ ਕੇ ਤੇ ਪਾਰ ਕਰ ਦਿੰਦਾ ਹੈ। ਇਹ ਹੈ ਪਾਤਸ਼ਾਹ ਸੱਜਣ ਸੱਚਾ। ਸਾਰੇ ਆਖੋ ਨਾ ਪਾਤਸ਼ਾਹ ਸੱਜਣ ਸੱਚਾ, ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠੇ ਆ ਸੋਹੀਏ ਸਭਨਾ ਦਾ। ਕਿਤਨੇ ਸੋਹਣੇ ਪੈ ਲੱਗਦੇ, ਆਪਣੇ ਬਾਪੂ ਦੀ ਗੋਦੀ ਚ ਬੈਠੇ ਕਿਤਨੇ ਪਿਆਰੇ ਪੈ ਲੱਗਦੇ। ਪਰ ਬਖਸ਼ਿਸ਼ ਕਿਸਨੇ ਕੀਤੀ ਹੈ? ਪਿਆਰ ਨਾਲ ਆਖੋ ਧੰਨ ਗੁਰੂ ਨਾਨਕ। ਮਰਦਾਨੇ ਨੇ ਕੀਰਤਨ ਦੀ ਸਮਾਪਤੀ ਕੀਤੀ, ਹਜ਼ੂਰ ਕਹਿਣ ਲੱਗੇ ਮਰਦਾਨੇ ਹਨ ਆ ਫਿਰ ਚਲੀਏ। ਦਾਤਾ ਜੀ ਕਿੱਥੇ? ਹਜ਼ੂਰ ਕਹਿਣ ਲੱਗੇ ਮਰਦਾਨੇ ਤੈਨੂੰ ਕਿਸੇ ਬਖਸ਼ੀ ਰੂਹ ਦੇ ਦਰਸ਼ਨ ਕਰਾਈਏ। ਬਖਸ਼ੀ ਹੋਈ ਫਰੀਦ ਜੀ ਨੇ ਵੀ ਲਿਖਿਆ, ਉੱਠ ਫਰੀਦਾ ਗਮਨ ਕਰ, ਦੁਨੀਆ ਵੇਖਣ ਜਾ, ਮੈਂ ਕੋਈ ਬਖਸ਼ਿਆ ਤੁਧ ਮਿਲੇ ਤੂੰ ਵੀ ਬਖਸ਼ਿਆ, ਮੈਂ ਕੋਈ ਬਖਸ਼ਿਆ। ਦਾਦਾ ਕੌਣ ਹੈ? ਕਿਧਰੇ ਰਾਏ ਬਨਾਹਰ ਵੱਲ ਤਾਂ ਨਹੀਂ ਲੈ ਚੱਲਦੇ? ਨਹੀਂ ਮਿਲਦਾ ਨੀ ਸਦੇ ਪਾਤਸ਼ਾਹ, ਦੱਸੋ ਤਾਂ ਸਹੀ। ਹਜ਼ੂਰ ਕਹਿਣ ਲੱਗੇ ਹਰਦਾਨੀਆ ਇਮਨਾਬਾਦ ਚ ਬੈਠਾ ਹੈ, ਇਮਨਾਬਾਦ। ਬਾਬਾ ਕੋਈ ਮਾਇਆ ਤਾਰੀ ਹੋਣਾ, ਕੋਈ ਚੰਗੇ ਮਕਾਨ ਵਾਲਾ ਹੋਵੇਗਾ ਨਾ, ਉੱਥੇ ਹੀ ਜਾਓਗੇ ਨਾ? ਹਜ਼ੂਰ ਕਹਿਣ ਲੱਗੇ ਨਹੀਂ ਮਰਦਾਨੀਆ, ਉਹਦੀ ਬੈਰੂਨੀ ਕਿਰਿਆ ਤਾਂ ਸਧਾਰਨ ਹੈ, ਪਰ ਉਹਦੇ ਮਨ ਦੇ ਉੱਤੇ ਨਾਮ ਦੀ ਰੰਗਣ ਚੜੀ। ਸੱਜੇ ਪਾਤਸ਼ਾਹ ਕੌਣ ਹੈ? ਹਜ਼ੂਰ ਕਹਿਣ ਲੱਗੇ ਭਾਈ ਲਾਲੋ। ਆਖੋ ਸ੍ਰੀ ਵਾਹਿਗੁਰੂ। ਭਾਈ ਲਾਲੋ ਦੀ ਪਿਆਰ ਦੀ ਸਦ ਪਹੁੰਚੀ, ਹੇ ਨਿਰੰਕਾਰੀ ਸਾਈਂ ਕਦੇ ਮੈਨੂੰ ਵੀ ਦਰਸ਼ਨ ਦਿਓ, ਮੇਰੇ ਮਨ ਦੀ ਆਸ ਕਿਧਰੇ ਟੁੱਟ ਨਾ ਜਾਵੇ। ਪ੍ਰਧਾਨੀਆਂ ਕਹਿੰਦੇ ਪਿਆਰ ਦਾ

ਸ਼ਬਦ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਦੇ ਵਿੱਚ ਭਗਤ ਰਵਿਦਾਸ ਜੀ ਬਹੁਤ ਇੰਪੋਰਟੈਂਟ ਕੁਐਸਚਨ ਜੋ ਹਨ ਰੇਜ਼ ਕਰ ਰਹੇ ਹਨ ਕਿ ਉਹ ਪ੍ਰਾਣਾਂ ਦਾ ਨਾਸ ਸਾਨੂੰ ਪ੍ਰਾਣ ਜੀਵਨ ਜ਼ਿੰਦਗੀ ਦੇਣ ਵਾਲਾ ਪ੍ਰਾਣਾਂ ਦਾ ਨਾਸ ਪਰਮਾਤਮਾ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ ਉਹ ਪਿਆਰਾ ਪ੍ਰਾਣਾਂ ਦਾ ਨਾਥ ਵਾਹਿਗੁਰੂ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਕਿਸ ਭਗਤੀ ਦੇ ਦੁਆਰਾ ਉਹ ਪਿਆਰਾ ਵਾਹਿਗੁਰੂ ਮਿਲਦਾ ਹੈ ਇਹ ਸਵਾਲ ਉਠਾਇਆ ਹੈ ਕਿਸ ਭਗਤੀ ਦੇ ਦੁਆਰਾ ਯਾਨੀ ਕਿਸ ਮੈਥਡ ਦੇ ਦੁਆਰਾ ਕਿਸ ਟੈਕਨੀਕ ਦੇ ਦੁਆਰਾ ਕਿਸ ਵਿਧੀ ਦੇ ਦੁਆਰਾ ਕਿਸ ਚੁਕਤੀ ਦੇ ਦੁਆਰਾ ਉਸਨੂੰ ਮਿਲਣ ਦਾ ਰੰਗ ਰਾਹ ਅਤੇ ਢੰਗ ਕੀ ਹੈ ਇਹ ਸਵਾਲ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਤੇ

ਕਹਿੰਦੇ ਹਨ ਮੈਂ ਪਰਮ ਗਤੀ ਪਾ ਲਈ। ਸਭ ਤੋਂ ਉੱਚੀ ਆਤਮਕ ਅਵਸਥਾ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦੀ ਪਾ ਲਈ ਹੈ। ਭਗਤ ਰਵਿਦਾਸ ਜੀ ਦੱਸਦੇ ਹਨ ਕਿ ਮੈਨੂੰ ਤੇ ਸਾਧ ਸੰਗਤ ਦੇ ਦੁਆਰਾ ਹੀ ਪ੍ਰਾਪਤ ਹੋਈ, ਬਾਕੀ ਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਇਸ ਆਈਡੀਏ ਨੂੰ ਇਸ ਤਰ੍ਹਾਂ ਸਪੋਰਟ ਕਰਦੇ ਹਨ, ਇਸ ਦੇ ਨਾਲ ਸਹਿਮਤ ਹਨ, ਇਸ ਦੇ ਨਾਲ ਇਕਮਿਕ ਹਨ ਅਤੇ ਤਾਕੀਦ ਕਰਦੇ ਹਨ ਕਿ ਇਨਸਾਨ ਇਹ ਜਗਿਆਸੂ ਇਹ ਸੀਕਰ ਜੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਢੂੰਡਣਾ ਮਿਲਣਾ ਚਾਹਨਾ ਹੈ ਜੋ ਕਿ ਤੇਰੀ ਜ਼ਿੰਦਗੀ ਦਾ ਨਿਸ਼ਾਨਾ ਹੈ, ਤਾਂ ਸਾਧ ਸੰਗਤ ਤੋਂ ਇਲਾਵਾ ਹੋਰ ਦੂਸਰਾ ਕੋਈ ਰਸਤਾ ਨਹੀਂ। ਮਹਾਰਾਜ ਜੀ ਬਾਣੀ ਚ ਇਸ ਤਰ੍ਹਾਂ ਆਖਦੇ ਹਨ, ਕਹਿੰਦੇ ਹਨ ਸੰਤ ਜਨਾ ਕੇ ਸੰਗ ਮਿਲ ਬਾਰੇ ਹੁਕਮ ਲੈ, ਇਧਰ ਉਧਰ ਨਾ ਫਿਰ

ਸਾਧੂਆਂ ਦਾ ਸੰਗ ਅਤੇ ਸਾਧੂਆਂ ਦੇ ਨਾਲ ਡਾਇਲੋਗ, ਉਹਨਾਂ ਦੇ ਨਾਲ ਵਿਚਾਰ ਵਟਾਂਦਰਾ, ਉਹਨਾਂ ਦੇ ਨਾਲ ਗੋਸ਼ਟੀ,

ਉਹਨਾਂ ਦੇ ਨਾਲ ਹੀ ਆਪਣੀ ਲਿਵ ਲਗਾਓ, ਉਹਨਾਂ ਦੇ ਨਾਲ ਜੁੜੇ ਰਹੋ, ਉਹਨਾਂ ਦੀ ਯਾਦ ਉਹਨਾਂ ਦੇ ਖਿਆਲ ਦੇ ਵਿੱਚ ਰਹੋ, ਉਹਨਾਂ ਦੀ ਸੰਗਤ ਕਰੋ, ਉਹਨਾਂ ਦੀ ਗੋਸ਼ਟੀ ਕਰੋ, ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰੋ। ਕਹਿੰਦੇ ਹਨ

ਉਹੀ ਸੁੰਦਰ ਹਨ, ਸੋਹਣੇ ਹਨ। ਕੌਣ? ਸਾਧ ਸੰਗ ਜਿਨ ਬਹਿਣੇ, ਜਿਹੜੇ ਸਾਧੂਆਂ ਦੇ ਸੰਗ ਦੇ ਵਿੱਚ ਉੱਠਦੇ ਬੈਠਦੇ ਹਨ, ਉਹ ਅਤੀ ਸੁੰਦਰ ਹਨ, ਅਤਿ ਸੋਹਣੇ। ਉਹਨਾਂ ਦੀ ਜ਼ਿੰਦਗੀ ਦੇ ਗਲੇ ਹੋਏ ਗੁਣ ਜਿਹੜੇ ਹਨ, ਉਹ ਵਾਪਸ ਹੀਲ ਹੋਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੇ ਗੁਣ ਵਾਪਸ ਲੌਟਣੇ ਸ਼ੁਰੂ ਹੋ ਜਾਂਦੇ ਹਨ। ਅਤੇ ਮਰਿਆ ਹੋਇਆ ਇਨਸਾਨ ਜਿਸ ਦੀ ਜ਼ਿੰਦਗੀ ਪੂਰੀ ਗਲ ਚੁੱਕੀ ਹੋਵੇ, ਅੰਦਰਲੇ ਸਾਰੇ ਗੁਣ ਗਲ ਚੁੱਕੇ ਹੋਣ, ਗੁਰੂ ਬਾਬਾ ਜੀ ਆਖਦੇ ਹਨ ਉਹ ਸਾਧੂ ਦੀ ਸੰਗਤ ਦੁਆਰ ਵਿੱਚ ਦੁਆਰਾ ਜੀ ਪੈਂਦਾ ਹੈ। ਬਾਣੀ ਦਾ ਪ੍ਰਮਾਣ ਸੁਣੋ, ਕਹਿੰਦੇ ਹਨ

ਸਾਧ ਸੰਗਤ ਦੇ ਵਿੱਚ ਆਤਮਕ ਤੌਰ ਤੇ ਅੰਦਰਲੇ ਜੀਵਨ ਵੱਲੋਂ, ਰੂਹਾਨੀ ਜੀਵਨ ਵੱਲੋਂ, ਸਪਿਰਚੁਅਲ ਲਾਈਫ ਵੱਲੋਂ, ਆਤਮਕ ਜੀਵਨ ਵੱਲੋਂ ਜੋ ਬਿਲਕੁਲ ਖਤਮ ਹੋ ਚੁੱਕਾ ਹੈ, ਮਰਿਆ ਹੋਇਆ ਇਨਸਾਨ ਹੈ, ਕਹਿੰਦੇ ਸਾਧੂ ਦੇ ਟੱਚ ਦੇ ਦੁਆਰਾ, ਸਾਧੂ ਦੀ ਜੋ ਐਨਰਜੀ ਦੀ ਫੀਲਡ ਹੈ ਉਸ ਦੇ ਵਿੱਚ ਆਉਂਦਿਆਂ ਹੀ ਕਹਿੰਦੇ ਉਹ ਇਨਸਾਨ ਵੀ ਦੁਬਾਰਾ ਜ਼ਿੰਦਾ ਹੋ ਜਾਂਦਾ ਹੈ, ਉਸ ਦੇ ਵਿੱਚ ਵੀ ਰੂਹਾਨੀ ਜੀਵਨ ਦੀ ਸ਼ੁਰੂਆਤ ਹੋ ਜਾਂਦੀ ਹੈ। ਸਾਧ ਕੇ ਸੰਗ ਸਦਾ ਪ੍ਰਫੁੱਲੇ, ਸਾਧੂ ਦੇ ਸੰਗਤ ਦੇ ਵਿੱਚ ਹਮੇਸ਼ਾ ਇਨਸਾਨ ਦੀ ਜੋ ਸੋਲ ਹੈ ਉਹ ਡਿਵੈਲਪ ਕਰਦੀ ਹੈ, ਉਹ ਬਲੂਮ ਕਰਦੀ ਹੈ। ਇਸ ਕਰਕੇ ਗੁਰੂ ਬਾਬਾ ਜੀ ਭਗਤ ਰਵਿਦਾਸ ਜੀ ਦੇ ਇਸ ਆਈਡੀਆ ਨੂੰ ਬਾਣੀ ਦੇ ਰਾਹੀਂ ਸਪੋਰਟ ਕਰਦੇ ਹਨ, ਉਸ ਦੇ ਨਾਲ ਸਹਿਮਤ ਹਨ ਕਿ ਗੁਰੂਆਂ ਦੀ ਭਗਤਾਂ ਦੀ ਇੱਕ ਹੀ ਵਿਚਾਰ ਹੈ, ਉਹ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੋ ਪ੍ਰਾਣਾ ਦਾ ਨਾਥ ਹੈ, ਉਹ ਸਭਨਾਂ ਦਾ ਪਿਆਰਾ ਹੈ, ਅਗਰ ਉਸਨੂੰ ਮਿਲਣਾ ਹੈ ਤੇ ਇੱਕ ਹੀ ਢੰਗ ਹੈ, ਉਹ ਹੈ ਸਾਧ ਸੰਗਤ ਪ੍ਰੇਮ ਨਾਲ ਗਾਉਣਾ।

ਕਹਿੰਦੇ ਜਿਹੜੇ ਸਾਧੂ ਮਿੱਤਰ ਹਨ ਜਿਨ੍ਹਾਂ ਨੇ ਢੂੰਡ ਸੱਜਣ ਸੰਤ ਪੱਕਿਆਂ, ਜਿਨ੍ਹਾਂ ਨੇ ਪੱਕੇ ਹੋਏ ਆਤਮਕ ਜੀਵਨ ਦੇ ਵਿੱਚ ਪ੍ਰਪੱਕ ਸਾਧੂਆਂ ਦੇ ਨਾਲ ਆਪਣੀ ਮਿੱਤਰਤਾ ਪਾਈ ਹੈ, ਕਹਿੰਦੇ ਹਨ ਇਹ ਜਿਹੜੇ ਕੱਚੇ ਹਨ ਇਹਨਾਂ ਨੇ ਤੇ ਇੱਥੇ ਹੀ ਛੱਡ ਜਾਣਾ ਹੈ। ਕਹਿੰਦੇ ਹਨ ਤੁਹਾਡੀ ਰੂਹ ਨੂੰ ਉਹ ਖੁਆਰ ਨਹੀਂ ਹੋਣ ਦਿੰਦੇ, ਤੁਹਾਡੀ ਰੂਹ ਨੂੰ ਭਟਕਣ ਨਹੀਂ ਦਿੰਦੇ। ਸਾਧੂ ਸੰਤ ਦੋਨਾਂ ਜਹਾਨਾਂ ਦੇ ਵਿੱਚ ਤੁਹਾਡੀ ਜੋ ਹੈ ਉਹ ਸੰਭਾਲ ਕਰਦੇ ਹਨ। ਇਸ ਕਰਕੇ ਸਾਧ ਸੰਗਤ ਨਾਲੋਂ ਵੱਡਾ ਹੋਰ ਕੋਈ ਢੰਗ ਹੀ ਨਹੀਂ ਹੈ ਭਗਤੀ ਦਾ। ਇਸ ਕਰਕੇ ਹੋਰ ਸਾਰੀਆਂ ਵਿਧੀਆਂ ਜਿਹੜੀਆਂ ਹਨ ਉਹ ਸਾਧ ਸੰਗਤ ਦੇ ਮੁਕਾਬਲੇ ਦੇ ਵਿੱਚ ਕੁਛ ਨਹੀਂ ਹਨ। ਪ੍ਰੇਮ ਨਾਲ ਗਾਓ।

ਕਹਿੰਦੇ ਇੱਕ ਪਲਕ ਵੀ ਜੋ ਸਾਧ ਦੇ ਨਾਲ ਮਿਲ ਕੇ ਬੈਠਣਾ ਹੈ, ਸਾਧ ਸਮਾਗਮ ਦੇ ਵਿੱਚ ਬੈਠਣਾ ਹੈ, ਸਾਧੂ ਦੇ ਸੰਗਮ ਦੇ ਵਿੱਚ ਬੈਠਣਾ ਹੈ, ਕਹਿੰਦੇ ਹਨ ਉਹਦਾ ਜਿਹੜਾ ਫਲਕ ਹੈ, ਉਹਦਾ ਫਲ ਹੈ ਕੋਟ ਬੈਕੁੰਠ ਹੈ ਪਾਏ, ਕਰੋੜਾਂ ਬੈਕੁੰਠਾਂ ਦੇ ਪਾਉਣ ਦੇ ਬਰਾਬਰ ਹੈ। ਕਿਉਂਕਿ ਕਿਤਨਾ ਵੀ ਪਰੇਸ਼ਾਨ ਇਨਸਾਨ ਹੋਵੇ, ਉਹ ਜਦੋਂ ਸਾਧੂ ਮਹਾਂਪੁਰਸ਼ ਦੇ ਪਾਸ ਆਉਂਦਾ ਹੈ ਉਹ ਸ਼ਾਂਤ ਹੋ ਜਾਂਦਾ। ਕਿਤਨਾ ਵੀ ਦੁਖੀ ਹੋਵੇ ਉਹ ਸਾਧੂ ਮਹਾਂਪੁਰਸ਼ ਦੇ ਪਾਸ ਆ ਕੇ ਉਸਦੀ ਚਿੱਤ ਦੀ ਅਵਸਥਾ ਆਪਣੇ ਆਪ ਹੀ ਬਦਲ ਜਾਂਦੀ ਹੈ। ਕਿਤਨਾ ਵੀ ਇਨਸਾਨ ਭਟਕਿਆ ਹੋਵੇ ਉਹ ਸਾਧੂ ਮਹਾਂਪੁਰਸ਼ਾਂ ਦੇ ਪਾਸ ਆ ਕੇ ਬੈਠਦਿਆਂ ਹੀ ਉਸਨੂੰ ਚੈਨ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉੱਥੇ ਉਹਨਾਂ ਦੇ ਅੰਦਰ ਦੀ ਜੋ ਆਤਮਕ ਸੁਗੰਧੀ ਹੈ, ਉਹਨਾਂ ਦੇ ਅੰਦਰਲਾ ਜੋ ਆਤਮਕ ਟਿਕਾਓ ਹੈ, ਉਹਨਾਂ ਦੇ ਅੰਦਰ ਦੀ ਜੋ ਰੂਹ ਦੀ ਮਿਠਾਸ ਹੈ, ਰੂਹ ਦੀ ਠੰਡਕ ਹੈ, ਰੂਹ ਦੀ ਸ਼ਾਂਤੀ ਹੈ, ਅਤੇ ਉਸਦਾ ਜੋ ਔਰਾ ਹੈ, ਉਸ ਦੀਆਂ ਜੋ ਵਾਈਬ੍ਰੇਸ਼ਨਸ ਹਨ, ਉਹ ਹਰੇਕ ਇਨਸਾਨ ਨੂੰ ਅਫੈਕਟ ਕਰਦੀਆਂ ਹਨ, ਹਰੇਕ ਇਨਸਾਨ ਦੇ ਉੱਤੇ ਉਹ ਆਪਣਾ ਅਸਰ ਰੱਖਦੀਆਂ ਹਨ, ਹਰੇਕ ਇਨਸਾਨ ਨੂੰ ਉਹ ਇੱਕ ਕਿਸਮ ਦਾ ਵਾਸ਼ ਕਰਕੇ ਰੱਖ ਦਿੰਦੀਆਂ ਹਨ। ਤੋ ਇਸ ਕਰਕੇ ਬਾਣੀ ਦੇ ਵਿੱਚ, ਇਸ ਸ਼ਬਦ ਦੇ ਵਿੱਚ ਭਗਤ ਜੀ ਆਖ ਰਹੇ ਹਨ ਕਿ ਸਾਧ ਸੰਗਤ ਹੀ ਸਭ ਤੋਂ ਵੱਡਾ ਭਗਤੀ ਦਾ ਜ਼ਰੀਆ। ਆਓ ਹੁਣ ਬਾਕੀ ਦੀਆਂ ਲਾਈਨਾਂ ਦੀ ਵਿਚਾਰ ਕਰਕੇ ਫਿਰ ਕੀਰਤਨ ਸਮਾਪਤ ਹੋਏਗਾ। ਇਹ ਤੇ ਪਹਿਲਾਂ ਭਗਤ ਜੀ ਨੇ ਇੱਕ ਕੁਐਸਚਨ ਰੇਜ਼ ਕੀਤਾ ਕਿ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਕਿਹੜੀ ਭਗਤੀ ਦੇ ਦੁਆਰਾ ਵਾਹਿਗੁਰੂ ਮਿਲਦਾ ਹੈ? ਫਿਰ ਆਪਣਾ ਖੁਦ ਦਾ ਜਵਾਬ ਦਿੱਤਾ ਕਿ ਮੈਨੂੰ ਮਿਲਿਆ ਹੈ ਸਾਧ ਸੰਗਤ ਦੇ ਦੁਆਰਾ। ਪਰ ਸਾਧ ਸੰਗਤ ਦੇ ਦੁਆਰਾ ਵੀ ਕਿਵੇਂ ਮਿਲਿਆ ਹੈ, ਇਹ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜਾਣਨਾ ਕਿ ਸਾਧ ਸੰਗਤ ਦੇ ਦੁਆਰਾ ਕਿਵੇਂ ਮਿਲਿਆ ਹੈ, ਭਗਤ ਜੀ ਨੇ ਸਾਧ ਸੰਗਤ ਕਿਵੇਂ ਕੀਤੀ ਹੈ, ਭਗਤ ਜੀ ਦੀ ਸਾਧ ਸੰਗਤ ਅਤੇ ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਫਰਕ। ਅਸੀਂ ਗੁਰਦੁਆਰੇ ਆਉਂਦੇ ਹਾਂ, ਹਰ ਐਤਵਾਰ ਆਉਂਦੇ ਹਾਂ, ਜਦੋਂ ਵੀ ਵਕਤ ਮਿਲਦਾ ਆਉਂਦੇ ਹਾਂ, ਔਰ ਕਿਤਨੇ ਕਿਤਨੇ ਸਾਲ ਆਉਂਦੇ ਰਹੇ ਨੇ, ਸੋਚਦੇ ਤੇ ਅਸੀਂ ਵੀ ਹਨਾ ਵੀ ਅਸੀਂ ਸਾਧ ਸੰਗਤ ਕਰਦੇ ਹਾਂ, ਪਰ ਅਸੀਂ ਆਪਣੇ ਜੀਵਨ

ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਕਿ ਮੈਂ ਸਾਧ ਸੰਗਤ ਇਤਨੇ ਸਾਲ ਕੀਤੀ ਹੈ ਔਰ ਮੈਨੂੰ ਪਰਮ ਗਤੀ ਮਿਲ ਗਈ। ਭਗਤ ਰਵਿਦਾਸ ਜੀ ਨੇ ਤੇ ਕੀਤੀ ਸਾਧ ਸੰਗਤ ਤੇ ਉਹਦਾ ਰਿਜ਼ਲਟ ਸਾਹਮਣੇ ਹੈ। ਉਹ ਆਪ ਆਖ ਰਹੇ ਹਨ ਕਿ ਆਈ ਹੈਵ ਅਟੇਂਡ ਦਾ ਹਾਈਐਸਟ ਸਟੇਟ ਆਫ ਮਾਇੰਡ, ਪਰਮ ਗਤੀ। ਲੇਕਿਨ ਸਾਡੇ ਵਿੱਚੋਂ ਇਮਾਨਦਾਰੀ ਦੇ ਨਾਲ ਅਸੀਂ ਆਪਣੇ ਅੰਦਰ ਦੇਖ ਕੇ ਆਪਣੇ ਅੰਦਰੋਂ ਆਪਣੀ ਆਵਾਜ਼ ਨੂੰ ਸੁਣੀਏ, ਇਸ ਦੇਅਰ ਐਨੀ ਵੋਇਸ ਵਿਚ ਸੇਜ਼ ਦੈਟ ਆਈ ਹੈਵ ਫਾਊਂਡ ਸਮਥਿੰਗ। ਮੈਟਰ ਆਫ ਫੈਕਟ, ਜਦੋਂ ਲੋਕ ਕਈ ਕਈ ਸਾਲਾਂ ਤੋਂ ਬਾਅਦ ਗੁਰਦੁਆਰੇ ਦੇ ਵਿੱਚ ਆਉਂਦੇ ਰਹਿੰਦੇ ਹਨ, ਜਾਂਦੇ ਰਹਿੰਦੇ ਹਨ, ਐਂਡ ਫਾਈਨਲੀ ਦੱਸੇ ਕਿ ਨਾ ਸਾਨੂੰ ਕੁਝ ਸਮਝ ਆਉਂਦਾ ਹੈ, ਨਾ ਸਾਡੇ ਬੱਚਿਆਂ ਨੂੰ ਕੁਝ ਸਮਝ ਆਉਂਦਾ ਹੈ, ਕੁਝ ਮਿਲਦਾ ਤੇ ਨਹੀਂ। ਇਜ਼ ਇਟ ਟਰੂ ਔਰ ਨਾਟ, ਸੱਚ ਹੈ ਜਾਂ ਨਹੀਂ? ਸਾਨੂੰ ਉਹ ਪਰਮ ਗਤੀ, ਉਹ ਆਤਮਕ ਅਵਸਥਾ, ਉਹ ਵਾਹਿਗੁਰੂ ਦਾ ਮਿਲਨ ਕਿਉਂ ਨਹੀਂ ਹੁੰਦਾ, ਜਦਕਿ ਅਸੀਂ ਵੀ ਸਾਧ ਸੰਗਤ ਕਰਦੇ ਹਾਂ, ਆਪਣੇ ਵੱਲੋਂ ਤੇ ਕਰਦੇ ਹਾਂ, ਆਪਣੇ ਵੱਲੋਂ ਤੇ ਆਉਂਦੇ ਹੀ ਹਾਂ, ਪਰ ਕੋਈ ਲਾਈਫ ਦੇ ਵਿੱਚ ਟਰਾਂਸਫਾਰਮੇਸ਼ਨ ਕਿਉਂ ਨਹੀਂ ਹੁੰਦੀ? ਕੋਈ ਲਾਈਫ ਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ? ਬਦਲਾਹਟ ਕਿਉਂ ਨਹੀਂ ਆਉਂਦੀ? ਸਾਡੀ ਸਾਧ ਸੰਗਤ ਕਰਨ ਦੇ ਵਿੱਚ ਅਤੇ ਭਗਤ ਰਵਿਦਾਸ ਜੀ ਦੀ ਸਾਧ ਸੰਗਤ ਕਰਨ ਦੇ ਵਿੱਚ ਅੰਤਰ ਕੀ ਹੈ, ਫਰਕ ਕੀ ਹੈ, ਡਿਫਰੈਂਸ ਕੀ ਹੈ? ਆਓ, ਭਗਤ ਰਵਿਦਾਸ ਜੀ ਕਹਿੰਦੇ ਹਨ, ਸਾਧ ਸੰਗਤ ਜਦੋਂ ਮੈਂ ਕੀਤੀ, ਸਾਧੂ ਦੀ ਸੰਗਤ ਜਦੋਂ ਮੈਂ ਕੀਤੀ, ਸਾਧੂ ਮਹਾਂਪੁਰਸ਼ ਦੇ ਪਾਸ ਜਦੋਂ ਮੈਂ ਆਇਆ, ਦੈਨ ਦੇਰ ਵਾਜ਼ ਅ ਬਿਗ ਕੰਟਰਾਸਟ। ਸਾਧੂ ਨੂੰ ਮੈਂ ਦੇਖਿਆ, ਆਪਣੇ ਆਪ ਨੂੰ ਦੇਖਿਆ, ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਇਆ। ਸਾਧੂ ਟਿਕਾਓ ਚ ਦੇਖਿਆ, ਮੈਂ ਆਪਣੇ ਆਪ ਨੂੰ ਭਟਕਣ ਚ ਦੇਖਿਆ। ਸਾਧੂ ਸ਼ਾਂਤ ਦੇਖਿਆ, ਮੈਂ ਆਪਣੇ ਆਪ ਨੂੰ ਅਸ਼ਾਂਤ ਦੇਖਿਆ। ਸਾਧੂ ਤ੍ਰਿਪਤ ਹੈ, ਕੰਟੈਂਟਡ ਹੈ, ਲੇਕਿਨ ਮੇਰੇ ਅੰਦਰ ਖਾਸ਼ਾਂ ਹੀ ਖਾਸ਼ਾਂ ਹਨ। ਸਾਧੂ ਨੂੰ ਕੋਈ ਵੀ ਮਿਲਦਾ ਹੈ, ਸਾਧੂ ਦਾ ਇੱਕ ਸਮਾਨ ਪਿਆਰ ਹਰੇਕ ਨੂੰ ਮਿਲਦਾ ਹੈ। ਮੈਂ ਜਦੋਂ ਮਿਲਦਾ ਹਾਂ, ਹਰੇਕ ਨੂੰ ਇੱਕੋ ਹੀ ਤਰ੍ਹਾਂ ਨਹੀਂ ਮਿਲਦਾ। ਕਿਸੇ ਨੂੰ ਪਿਆਰ ਨਾਲ ਮਿਲਦਾ ਹਾਂ, ਕਿਸੇ ਨੂੰ ਫਰਜ਼ੀ ਤੌਰ ਤੇ ਹੀ ਮਿਲਦਾ ਹਾਂ, ਕਿਸੇ ਨੂੰ ਮਿਲਣਾ ਹੀ ਨਹੀਂ ਚਾਹੁੰਦਾ। ਪਰ ਸਾਧੂ ਦਾ ਦਿਲ ਇਤਨਾ ਓਪਨ ਹੈ ਔਰ ਉਸਦੇ ਵਿੱਚੋਂ ਨਿਕਲਦਾ ਹੀ ਸਿਰਫ ਪਿਆਰ ਹੈ, ਐਸਾ ਕੰਟਰਾਸਟ ਦੇਖ ਕੇ ਸਾਧੂ ਦੇ ਪਾਸ ਬੈਠਿਆਂ ਪਵਿੱਤਰਤਾ ਹੀ ਪਵਿੱਤਰਤਾ ਹੈ, ਕੋਈ ਮੈਲਾ ਖਿਆਲ ਹੀ ਨਹੀਂ ਆਉਂਦਾ। ਸਾਧੂ ਦੀ ਜ਼ਿੰਦਗੀ ਚ ਮੈਂ ਇੱਕ ਮਰਿਆਦਾ, ਇੱਕ ਲੈਬੱਧਤਾ, ਇੱਕ ਜੀਵਨ ਦਾ ਡਿਸਿਪਲਿਨ ਦੇਖਦਾ ਹਾਂ। ਸਾਧੂ ਦੇ ਜੀਵਨ ਦੇ ਵਿੱਚ ਉੱਠਣ ਚ, ਬੈਠਣ ਚ, ਬੋਲਣ ਚ, ਚੱਲਣ ਚ, ਪਹਿਨਣ ਚ, ਹਰ ਗੱਲ ਦੇ ਵਿੱਚ ਇੱਕ ਗ੍ਰੇਸ ਹੈ। ਲੇਕਿਨ ਆਪਣੇ ਜੀਵਨ ਦੇ ਵਿੱਚ ਮੈਂ ਦੇਖਦਾ ਹਾਂ ਤੇ ਜੀਵਨ ਬੇਟਗਾ ਹੈ, ਕੋਈ ਡਿਸਿਪਲਿਨ ਨਹੀਂ ਹੈ, ਕੋਈ ਗ੍ਰੇਸ ਨਹੀਂ। ਕਹਿੰਦੇ ਇਤਨਾ ਵੱਡਾ ਕੰਟਰਾਸਟ ਦੇਖਿਆ ਤੇ ਮੈਂ ਪਾਇਆ ਕਿ ਮੈਂ ਕਿੱਥੇ ਹਾਂ, ਮੇਰੀ ਅਵਸਥਾ ਕੀ ਹੈ ਔਰ ਸਾਧੂ ਦੀ ਅਵਸਥਾ ਕੀ ਹੈ। ਮੈਨੂੰ ਸਾਹਮਣੇ ਇੱਕ ਲਾਈਫ ਮਾਡਲ ਨਜ਼ਰ ਆਇਆ, ਇੱਕ ਮਿਰਰ ਨਜ਼ਰ ਆਇਆ ਜਿਸ ਦੇ ਵਿੱਚ ਮੈਂ ਆਪਣੇ ਆਪ ਨੂੰ ਰਿਫਲੈਕਟ ਕਰ ਸਕਿਆ। ਤੇ ਜਦੋਂ ਮੈਂ ਸਾਧੂ ਦੇ ਅੰਦਰ ਆਪਣੇ ਆਪ ਨੂੰ ਰਿਫਲੈਕਟ ਕੀਤਾ ਤਾਂ ਕਹਿੰਦੇ ਪਹਿਲੀ ਇਨਸਾਈਟ, ਫਸਟ ਇਨਸਾਈਟ, ਫਸਟ ਅਵੇਅਰਨੈਸ ਵਿਚ ਕੇਮ ਟੂ ਮੀ, ਉਹ ਇਹ ਸੀ, ਮੈਲੇ ਕੱਪੜੇ ਕਹਾਂ ਲਓ ਧੋਵੋ। ਪਹਿਲੀ ਅਵੇਅਰਨੈਸ ਇਹ ਆਈ ਕਿ ਮੈਨੂੰ ਆਪਣੇ ਅੰਦਰ ਮੈਲ ਨਜ਼ਰ ਆਈ ਕਿ ਮੇਰਾ ਦਿਲ, ਮੇਰਾ ਅੰਦਰ ਮੈਲਾ ਹੈ। ਤੇ ਇਸ ਦੇ ਵਿੱਚੋਂ ਇਹ ਹੋਸ਼ ਆਈ, ਇਹ ਜਾਗ ਆਈ ਕਿ ਜਦ ਮੈਂ ਖੁਦ ਹੀ ਆਪਣੀ ਮੈਲ ਦੇਖ ਲਈ ਹੈ ਕਿ ਮੇਰੇ ਆਪਣੇ ਅੰਦਰ ਮੈਲ ਹੈ, ਔਰ ਜਿਤਨੀ ਦੇਰ ਤੱਕ ਉਹ ਤੁਹਾਡੇ ਸਾਹਮਣੇ ਕੰਟਰਾਸਟ ਨਹੀਂ ਆਏਗਾ, ਆਪਣੀ ਮੈਲ ਨਹੀਂ ਦਿਸੇਗੀ। ਕਿਉਂਕਿ ਪਵਿੱਤਰਤਾ ਹੀ ਸਾਡੇ ਸਾਹਮਣੇ ਆਵੇ ਤੇ ਸਾਨੂੰ ਆਪਣੀ ਮੈਲ ਦਿਸੇਗੀ। ਤੇ ਮਹਾਂਪੁਰਸ਼ਾਂ ਦੀ ਪਵਿੱਤਰਤਾ ਦੇ ਸਾਹਮਣੇ ਜਦੋਂ ਮੈਨੂੰ ਆਪਣੀ ਮੈਲ ਦਿਸੀ ਤੇ ਮੇਰੇ ਅੰਦਰ ਫੌਰਨ ਇਹ ਸਵਾਲ ਪੈਦਾ ਹੋਇਆ ਕਿ ਮੈਂ ਦੂਸਰਿਆਂ ਦੇ ਮੈਲੇ ਕੱਪੜੇ ਕਦੋਂ ਤੱਕ ਧੋਂਦਾ ਰਹਾਂਗਾ ਜਦਕਿ ਅੱਜ ਮੈਨੂੰ ਆਪਣੇ ਅੰਦਰ ਵੀ ਮੈਲ ਨਜ਼ਰ ਆ ਗਈ। ਇਹ ਆਖ ਰਹੇ

ਕਹਿੰਦੇ ਹਨ ਹੁਣ ਮੈਨੂੰ ਆਪਣੇ ਅੰਦਰ ਮੈਲ ਦਿਸੀ ਹੈ, ਹੁਣ ਮੈਂ ਪਹਿਲਾਂ ਆਪਣੀ ਮੈਲ ਨੂੰ ਧੋਵਾਂ ਜਾਂ ਦੂਸਰਿਆਂ ਦੀ ਮੈਲ ਦੀ ਚਿੰਤਾ ਕਰਾਂ। ਜਦੋਂ ਆਪਣੇ ਅੰਦਰ ਇੱਕ ਦਫਾ ਮੈਲ ਦਿਸ ਪੈਂਦੀ ਹੈ ਨਾ, ਉਦੋਂ ਇਨਸਾਨ ਤੜਪ ਉੱਠਦਾ ਹੈ, ਉਦੋਂ ਇਨਸਾਨ ਉਦਾਸ ਹੋ ਜਾਂਦਾ ਹੈ, ਉਦੋਂ ਇਨਸਾਨ ਦੇ ਅੰਦਰ ਇੱਕ ਟਰਮੋਇਲ ਉੱਠ ਪੈਂਦਾ ਹੈ, ਉਦੋਂ ਇਨਸਾਨ ਤੋਂ ਉਹ ਮੈਲ ਜਰਨੀ ਬਹੁਤ ਮੁਸ਼ਕਲ ਹੋ ਜਾਂਦੀ, ਉਸਨੂੰ ਟਾਲਰੇਟ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਕਰਕੇ ਹੀ ਆਰਾਮ ਦੇ ਨਾਲ ਕੰਫਰਟੇਬਲੀ ਜੀਂਦੇ ਜਾਂਦੇ ਹਾਂ ਕਿਉਂਕਿ ਸਾਨੂੰ ਆਪਣੀ ਮੈਲ ਦਿਸਦੀ ਹੀ ਨਹੀਂ ਹੈ, ਔਰ ਦੂਸਰਿਆਂ ਸਾਰਿਆਂ ਦੀ ਹੀ ਦਿਸਦੀ, ਦੂਸਰਿਆਂ ਸਭਨਾਂ ਦੀ ਦਿਸਦੀ ਔਰ ਆਪਣੀ ਦਿਸਦੀ ਨਹੀਂ। ਔਰ ਅਗਰ ਕੋਈ ਦੂਸਰਾ ਇਨਸਾਨ ਸਾਨੂੰ ਦਿਖਾਏ ਕਿ ਤੁਹਾਡੇ ਅੰਦਰ ਆ ਮੈਲ ਹੈ, ਤਾਂ ਅਸੀਂ ਉਸਦੇ ਨਾਲ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਨੰਬਰ ਇੱਕ, ਸਾਧ ਸੰਗਤ ਦਾ ਫਸਟ ਇੰਪੈਕਟ ਜੋ ਭਗਤ ਰਵਿਦਾਸ ਜੀ ਦੇ ਉੱਤੇ ਪਿਆ ਕਿ ਹੀ ਕੁਡ ਸੀ ਹਿਸ ਟਰੂ ਪਿਕਚਰ ਆਫ ਹਿਸ ਇਨਸਾਈਡ, ਉਹ ਆਪਣੇ ਅੰਦਰਲੀ ਸਹੀ ਤਸਵੀਰ ਦੇਖ ਸਕੇ। ਹੀ ਇਨਕਾਊਂਟਰਡ ਹਿਸ ਇਨਰ ਫੇਸ ਟੂ ਫੇਸ ਐਂਡ ਇਟ ਵਾਜ਼ ਸੋ ਅਗਲੀ ਦੈਟ ਹੀ ਕੁਡ ਨਾਟ ਬੇਅਰ ਇਟ, ਹੀ ਕੁਡ ਨਾਟ ਟੋਲਰੇਟ ਇਟ। ਤੋ ਕਹਿੰਦੇ ਹਨ ਇਹ ਦਿਸਣ ਤੋਂ ਬਾਅਦ ਅਗਲੀ ਲਾਈਨ ਚੋਂ ਨਹੀਂ ਕਿਹਾ ਹੈ, ਆਵੇਗੀ ਨੀਂਦ ਕਹਾਂ ਲੱਗ ਸੋ, ਕਹਾਂ ਲੱਗਦਾ ਮਤਲਬ ਫਾਰ ਹਾਉ ਲੌਂਗ ਨਾਓ ਆਈ ਕੈਨ ਗੋ ਔਨ ਅਵਾਇਡਿੰਗ ਇਟ, ਕਿਤਨੀ ਕੁ ਦੇਰ ਤੱਕ ਇਸਨੂੰ ਮੈਂ ਹੁਣ ਅਵਾਇਡ ਕਰ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਮੈਂ ਅੱਖਾਂ ਬੰਦ ਕਰਕੇ ਇਸ ਮੈਲ ਦੇ ਨਾਲ ਜੀ ਸਕਦਾ ਹਾਂ, ਕਿਤਨੀ ਕੁ ਦੇਰ ਤੱਕ ਇਸ ਮੈਲ ਨੂੰ ਮੈਂ ਆਪਣੇ ਅੰਦਰ ਰੱਖ ਸਕਦਾ ਹਾਂ, ਵਿਚ ਇਜ਼ ਐਕਸਟ੍ਰੀਮਲੀ ਪੇਨਫੁਲ। ਕਿਸੇ ਨੂੰ ਅਗਰ ਪਤਾ ਲੱਗ ਜਾਏ, ਦਿਸ ਜਾਏ, ਤਾਂ ਉਹ ਆਪਣੇ ਅੰਦਰ ਉਸ ਮੈਲ ਨੂੰ ਰੱਖ ਨਹੀਂ ਸਕਦਾ ਕਿਉਂਕਿ ਉਹ ਇਤਨੀ ਜ਼ਿਆਦਾ ਦਰਦ ਦਿੰਦੀ ਹੈ। ਕਹਿੰਦੇ ਹਨ ਹੁਣ ਮੈਂ ਇਸ ਨੂੰ ਪੋਸਟਪੋਨ ਨਹੀਂ ਕਰ ਸਕਦਾ, ਹੁਣ ਮੈਂ ਇਸ ਨੂੰ ਡਿਲੇ ਨਹੀਂ ਕਰ ਸਕਦਾ, ਹੁਣ ਐਸਾ ਨਹੀਂ ਕਿ ਮੈਨੂੰ ਪਤਾ ਲੱਗ ਗਿਆ ਹੈ ਤੇ ਫਿਰ ਵੀ ਮੈਂ ਆਰਾਮ ਦੇ ਨਾਲ ਸੌਂ ਜਾਵਾਂ। ਕਹਿੰਦੇ ਮੈਂ ਬਥੇਰਾ ਸੌਂ ਚੁੱਕਾ ਹਾਂ, ਹੁਣ ਕਿੰਨੀ ਕੁ ਦੇਰ ਤੱਕ ਸੁੱਤਾ ਰਹਾਂਗਾ, ਆਈ ਵਿਲ ਹੈਵ ਟੂ ਡੂ ਸਮਥਿੰਗ, ਮੈਨੂੰ ਕੋਈ ਐਕਸ਼ਨ ਕਰਨਾ ਪਏਗਾ। ਸੋ ਫਸਟ ਇਨਸਾਈਟ, ਫਸਟ ਇੰਪੈਕਟ, ਫਸਟ ਇਫੈਕਟ ਆਫ ਦ ਸਾਧ ਸੰਗਤ ਵਾਸ ਭਗਤ ਰਵਿਦਾਸ ਜੀ ਦੇ ਉੱਤੇ ਕਿ ਉਹਨਾਂ ਨੂੰ ਆਪਣੇ ਜੀਵਨ ਦੀ ਅੰਦਰਲੀ ਤਸਵੀਰ ਨਜ਼ਰ ਆਈ ਜਿਸ ਦੇ ਅੰਦਰ ਮੈਲ ਸੀ, ਤੇ ਉਸ ਮੈਲ ਨੂੰ ਦੇਖਣ ਤੋਂ ਬਾਅਦ ਫੌਰਨ ਉਹਨਾਂ ਦੀ ਫਸਟ ਪ੍ਰਾਇਓਰਿਟੀ ਇਹ ਸੀ ਕਿ ਇਸ ਮੈਂ ਮੈਲ ਨੂੰ ਹੁਣ ਕਦੋਂ ਤੱਕ ਆਪਣੇ ਅੰਦਰ ਰੱਖਾਂਗਾ, ਕਦੋਂ ਤੱਕ ਮੈਂ ਹੁਣ ਦੂਸਰਿਆਂ ਦੀ ਮੈਲ ਵੱਲ ਦੇਖਾਂਗਾ ਜਦਕਿ ਆਪਣਾ ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ, ਉਹਨਾਂ ਤੋਂ ਵੀ ਜ਼ਿਆਦਾ ਮੈਲਾ ਹੈ। ਆਓ ਇਸ ਲਾਈਨ ਨੂੰ ਫਿਰ ਸੁਣੋ।

ਗੁਰੂ ਗ੍ਰੰਥ ਸਾਹਿਬ ਜੀ ਭਗਤ ਜੀ ਦੇ ਇਸ ਸਾਰੇ ਸ਼ਬਦ ਦੀ ਇੱਕ ਇੱਕ ਲਾਈਨ ਨੂੰ ਗੁਰੂ ਸਾਹਿਬਾਂ ਨੇ ਸਪੋਰਟ ਕੀਤਾ ਹੈ ਕਿ ਪਹਿਲਾ ਅਸਰ ਇਹ ਹੈ ਕਿ ਆਪਣੇ ਅਵਗੁਣ, ਆਪਣੀਆਂ ਕਮਜ਼ੋਰੀਆਂ, ਆਪਣੀ ਮੈਲ ਜੋ ਹੈ ਉਹ ਦਿਸਦੀ ਹੈ, ਔਰ ਜਿਸ ਨੂੰ ਦਿਸ ਪੈਂਦੀ ਹੈ ਉਹ ਇਹ ਸ਼ਬਦ ਇਸ ਤਰ੍ਹਾਂ ਐਕਸਪ੍ਰੈਸ ਕਰਦਾ ਹੈ